ਅਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮਾਂਗੈ ਹਾਥ ਪਸਾਰੀ ਭਗਤ ਜਨਾ ਕੀ ਉਤਮ ਬਾਣੀ ਗਾਵੈ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਪਿਆ ਤਿਨ ਕੇਰਾ ਆਪ ਤਰੇ ਕੁਲਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਪਾਵੈ ਓਇ ਡੂਬੇ ਸਣ ਪਰਵਾਰੀ ਨਿੰਦਕ ਨਿੰਦਾ ਕਰ ਮਲ ਧੋਵੈ ਓ ਮਲ ਪਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਇਹੋ ਪਰਪੰਚ ਖੇਲ ਕੀਆ ਸਭ ਕਰਤੈ ਹਰ ਕਰਤੈ ਸਭ ਕਲ ਤਾਰੀ ਹਰ ਏਕੋ ਸੂਤ ਵਰਤੈ ਜੁਗ ਅੰਤਰ ਸੂਤ ਖਿੰਚੈ ਏਕੰਕਾਰੀ ਰਸਨ ਰਸਨ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ

ਸੁਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਈਐ ਹਿਰਦੈ ਲਿਵਲਾਈ ਸਲੋਕ ਮਹਿਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸਨੋ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਓ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਂਤ ਵਸੈ ਜਪ ਹਿਰਦੈ ਸਦਾ

ਖੁਆਰ ਕੂੜੇ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸੱਚੇ ਦਰਸੋਂ ਦੇ ਸੱਚੇ ਸ਼ਬਦ ਰਹਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜਿਉ ਹਿਰਦੈ ਵਸਾਏ ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੇ ਪਾਏ ਖੁਆਏ ਸਲੋਕ ਮਹਿਲਾ ਤੀਜਾ ਕਲ ਯੁਗ ਮੈਂ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ ਸਤਗੁਰ ਸੇਵ ਹਰ ਨਾਮ ਮਨ ਵਸਾਇਆ ਅੰਦਿਨ ਨਾਮ ਤੇ ਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਤਨ ਜਣੇ ਦੀ ਮਾਇਆ ਐਸਾ ਸਤਗੁਰ ਸੋਈ ਪਾਏ ਜਿਸ ਤੁਰ ਮਸਤਕ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਪਰਮ ਪੁੱਲਾ ਮਾਰਗ ਪਾਇਆ ਮਹਿਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਪੁੱਲੇ ਜਿਉ ਦੇਖ ਦੀਪਕ ਪਤੰਗ ਪਚਾਇਆ ਪੰਡਤ ਪੁਲ ਪੁਲ ਮਾਇਆ ਵੇਖੇ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੇ ਪਾਏ ਪੜੇ ਨਿਤ ਵਿਖਿਆ ਨਾਵੁ ਦੈ ਖੁਆਇਆ ਜੋਗੀ ਜੰਗਮ ਸੰਨਿਆਸੀ ਪੁੱਲੇ ਓਨਾ ਅਹੰਕਾਰ ਬਹੁ ਗਰਭ ਵਧਾਇਆ ਛਾਦਨ ਭੋਜਨ ਨਾ ਲੈਹੀ ਸਤ ਪਿਖਿਆ ਮਨ ਹਠ ਜਨਮ ਗਵਾਇਆ ਏਤੜਿਆਂ ਵਿੱਚੋਂ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਤੇ ਆਇਆ ਜਨ ਨਾਨਕ ਕਿਸਨੋਂ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ ਇਹ ਜਮ ਕੀ ਸਿਰਕਾਰ ਹੈ ਇਹਨਾਂ ਉੱਪਰ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਈਐਨ ਜਿਨ ਦੂਜਾ ਪਾਉ ਪਿਆਰਾ ਜਮ ਪੁਰ ਬੱਦੇ ਮਾਰੀਐਨ ਕੋ ਸੁਣੇ ਨਾ ਪੁਕਾਰਾ ਜਿਸਨੋ ਕਿਰਪਾ

ਰਹੀ ਲਪਟਾਏ, ਗੁਰ ਕੈ ਸ਼ਬਦ ਪਰ ਜਾ ਲਿਐ ਤਾਂ ਇਹ ਵਿਚੋਂ ਜਾਏ, ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ, ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ ਮਹਿਲਾ ਤੀਜਾ, ਇਹੋ ਮਨ ਕੇਤੜਿਆ ਜੁਗ ਪਰਮਿਆ ਥਿਰ ਰਹਿ ਨਾ ਆਵੇ ਜਾਏ, ਹਰ ਪਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ, ਜਾਂ ਹਰ ਬਖਸ਼ੇ ਤਾਂ ਗੁਰ ਮਿਲੇ ਅਸਥਿਰ ਰਹਿ ਸਮਾਏ।

ਨਾਨਕ ਅੱਜ ਕਲ ਆਵਸੀ ਗਾਫਲ ਫਾਹੀ ਪੇਰ ਮਹਿਲਾ ਪੰਜਵਾਂ ਕਿਤਿਆ ਕੁਟੰਗ ਗੁੱਜਾ ਥੀਏ ਨਾਹਿਤ ਨਾਨਕ ਤੈ ਸਹਿ ਟਕਿਆ ਮਨ ਮੈਂ ਸੱਚਾ ਮਿਤ ਪੌੜੀ ਹਉ ਮਾਂਗੋ ਤੁਝੈ ਦਿਆਲ ਕਰ ਦਾਸਾ ਗੋਲਿਆ ਨੌਨਿਧ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾਂ ਕਰ ਕਣਾ ਤਿਨ ਕੈ ਸੰਗ ਨਿਹਾਲ ਸ੍ਰਵਣੀ ਜਸ ਸੁਣਾ ਕਮਾਵਾ ਤਿਨ ਕੀ ਕਾਰ ਸਰੀਰ ਪਵਿੱਤ ਹੋਏ ਪੱਖਾ ਪਾਣੀ ਪੀਸ ਬਿਕਸਾ ਪੈਰ ਧੋਏ ਆਪੋ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿੱਚੈ ਥਾਉ ਸੰਤ ਧਰਮ ਸਾਲੀਐ ਸ਼ਲੋਕ ਮਹਿਲਾ ਪੰਜਵਾਂ।

ਪਹਿਲਾ ਪੰਜਵਾਂ ਪਤਿਤ ਪੁਨੀਤ ਅਸੰਖ ਹੋ ਹੈ ਹਰ ਚਰਣੀ ਮਨ ਲਾਗ ਅੱਠ ਸੱਠ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਪਾਗ ਪੌੜੀ ਨਿਤ ਜਪੀਐ ਸਾਸ ਗਿਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛ ਜਾਣੇ ਜਾਣ ਬੁਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸੈ ਉਧਾਰਦਾ ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਪਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਲੋਕ ਮਹਿਲਾ ਪੰਜਵਾਂ ਕਾਮ ਕ੍ਰੋਧ ਲੋਭ ਛੋਡੀਐ ਦੀਜੈ ਅਗਨ ਜਲਾਏ ਜੀਵ ਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ਮਹਿਲਾ ਪੰਜਵਾਂ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰਪੂਰੈ ਦੀਆ ਮਿਲਾਏ ਪੌੜੀ ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਤੋਏ ਅੰਮ੍ਰਿਤ ਸਾਚਾ ਨਾਉ ਓਥੈ ਜਾਪੀਐ ਮਨ ਕੋ ਹੋਏ ਸੰਤੋਖ ਭੁੱਖਾਂ ਤ੍ਰਾਪੀਐ ਜਿਸ ਕਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੇ ਵਿਰਲੇ ਹਰ ਤਨ ਖਾਟੀਐ ਸਲੋਕ ਮਹਿਲਾ ਪੰਜਵਾਂ

ਕਰ ਕਰ ਖਾਇਆ ਪਿੰਡ ਬੰਡਾਇਆ ਖਿੰਥਾ ਮੁੰਡਾ ਮਾਇਆ ਓਮ ਮਸਾਣ ਕੀ ਭਸਮ ਲਗਾਈ ਗੁਰ ਬਿਨ ਤਪਤ ਨਾ ਪਾਇਆ ਕਾਏ ਜਪੋਰੇ ਕਾਏ ਤਪੋਰੇ ਕਾਏ ਬਿਲੋ ਪਾਣੀ ਲਖ ਚੋਰਾਸੀ ਜਿਨ ਉਪਾਈ ਸੋ ਸਿਮਰੋ ਨਿਰਬਾਣੀ ਕਾਏ ਕਮੰਡਲ ਕਾਪੜੀਆ ਰੇ ਅੜਸਠ ਕਾਏ ਫਿਰਾਹੀ ਬਦਤ ਤ੍ਰਿਲੋਚਨ ਸੁਣ ਰੇ ਪ੍ਰਾਣੀ ਕਣ ਬਿਨ ਗਾਹੋ ਕੇ ਪਾਹੀ ਗੁਜਰੀ ਅੰਤ ਕਾਲ ਜੋ ਲਛਮੀ ਸਿਮਰੈ।

ਮੇਰੇ ਮਨ ਮੁਖ ਹਰ ਹਰ ਹਰ ਬੋਲੀਐ ਗੁਰਮੁਖ ਰੰਗ ਚਲੂ ਲੈ ਰਾਤੀ ਹਰ ਪ੍ਰੇਮ ਪੀਨੀ ਚੋਲੀਐ ਰਹਾਉ ਹਉ ਫਿਰੋ ਦੀਵਾਨੀ ਆਵਲ ਬਾਵਲ ਕਿਸ ਕਾਰਨ ਹਰ ਢੋਲੀਐ ਕੋਈ ਮੇਲੈ ਮੇਰਾ ਪ੍ਰੀਤਮ ਪਿਆਰਾ ਹਮ ਕਿਸਕੀ ਗੁਲਬੋਲੀਐ ਸਤਿਗੁਰ ਪੁਰਖ ਮਨਾਵੋ ਆਪਣਾ ਹਰ ਅੰਮ੍ਰਿਤ ਪੀ ਚੋਲੀਐ ਗੁਰ ਪ੍ਰਸਾਦ ਜਨ।

ਜ਼ਿੰਦਾਰੀ ਮਹਿਲਾ ਪੰਜਵਾਂ ਮਨ ਗੁਰਮਿਲ ਨਾਮ ਅਰਾਜਿਓ ਸੁਖ ਸਹਿਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਂਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਪਾਦਿਓ ਪਾਓ ਭਗਤ ਗਾਏ ਗੁਣ ਗੋਬਿੰਦ ਜਮ ਕਾ ਮਾਰਗ ਸਾਧਿਓ ਪਇਓ ਅਨੁਗ੍ਰਹ ਮਿਟਿਓ ਮੋਰਚਾ ਅਮੋਲ ਪਦਾਰਥ ਲਾ ਦਿਓ ਬਲਿਹਾਰੈ ਨਾਮ ਲਖ ਬੇਰਾ ਮੇ ਠਾਕੁਰ ਅਗਮ ਅਗਾ ਦਿਓ ਦੇਵ ਗੰਧਾਰੀ ਮਹਿਲਾ ਪੰਜਵਾਂ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲ ਆਇਆ ਜੀਵਨ ਫਲ ਤਾਂ ਕੋ ਪਾਰ ਬ੍ਰਹਮ ਲਿਵਲਾਵੇ ਰਹਾਉ ਸੁੰਦਰ ਸੁਗੜ ਸੂਰ ਸੋ ਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰ ਰਸਨਾ ਬਹੁੜ ਨਾ ਜੋ ਨੀ ਤਾਵੇ ਪੂਰਨ ਬ੍ਰਹਮ ਰਵਿਆ ਮਨ ਤਨ ਮੈਂ ਆਮ ਨਾ ਦ੍ਰਿਸ਼ਟੀ ਆਵੇ ਨਰਕ ਰੋਗ ਨਹੀਂ ਹੋਵਤ ਜਨ ਸੰਗ ਨਾਨਕ ਜਿਸ ਲੜ ਲਾਵੇ ਦੇਵ ਭੰਡਾਰੀ ਮਹਿਲਾ ਪੰਜਵਾਂ ਚੰਚਲ ਸੁਪਨੇ ਹੀ ਉਰਜਾਇਓ ਇਤਨੀ ਨਾ ਬੂਝੈ ਕਬੂ ਚਲਨਾ ਬਿਕਲ ਪਇਓ ਸੰਗ ਮਾਇਓ ਰਹਾਓ ਕੁਸਮ ਰੰਗ ਸੰਗ ਰਸ ਰਚਿਆ ਬਿਖਿਆ ਏਕ ਉਪਾਇਓ ਲੋਭ ਸੁਨੇ ਮਨ ਸੁਖ ਕਰ ਮਾਨੇ ਦੇਵ ਤਹਾਂ ਉਸਤਾਇਓ ਫਿਰਕ ਬਹੁਤ ਸ਼ਰਮ ਪਾਇਓ ਸੰਤ ਦੁਆਰੇ ਆਇਓ ਕਰੀ ਕਿਰਪਾ ਪਾਰ ਬ੍ਰਹਮ ਸਵਾਮੀ ਨਾਨਕ ਲਿਓ ਸਮਾਇਓ ਦੇਵ ਗੰਧਾਰੀ ਮਹਿਲਾ ਪੰਜਵਾਂ ਸਭ ਸੁਖਾਂ ਗੁਰ ਚਰਨਾ ਕਲਮਲਦਾਰਨ ਮਨੇ ਸੁਧਾਰਨ ਇਹ ਆਸਰ ਮੋਹਿ ਤਰਨਾ ਰਹਾਓ ਪੂਜਾ ਅਰਚਾ ਸੇਵਾ ਬੰਧਨ ਇਹ ਟਹਿਲ ਮੋਹਿ ਕਰਨਾ ਬਿਕਸੈ ਮਨ ਹੋਵੇ ਪ੍ਰਗਾਸਾ ਬਹੁਰ ਨਾ ਗਰਬੈ ਪਰਨਾ ਸਫਲ ਮੂਰਤ ਪਰਸੋ ਸੰਤਨ ਕੀ ਇਹ ਧਿਆਨਾ ਕਰਨਾ ਪਇਓ ਕਿਰਪਾਲ ਠਾਕੁਰ ਨਾਨਕ ਕੋ ਪਰਿਓ ਸਾਧ ਕੀ ਸਰਨਾ ਦੇਵ ਗੰਧਾਰੀ ਮਹਿਲਾ ਪੰਜਵਾਂ ਆਪਣੇ ਹਰ ਪੈ ਬਿਨਤੀ ਕਹੀ ਹੈ ਚਾਰ ਪਦਾਰਥ ਅਨੰਦ ਮੰਗਲ ਨਿਧ ਸੁਖ ਸਹਿਜ ਸਿੱਧ ਲਈ ਹੈ ਰਹਾਓ ਮਾਨ ਤਿਆਗ ਹਰ ਚਰਨੀ ਲਾਗੋ ਤਿਸ ਪ੍ਰਭ ਅੰਚਲ ਗਈ ਹੈ ਆਸ ਨਾ ਲਾਗੈ ਅਗਨ ਸਾਗਰ ਤੇ ਸਰਨ ਸਵਾਮੀ ਕੀ ਅਹੀ ਹੈ ਪੁਰਖ ਪਰਾਧ ਮਹਾ ਅਕਿਰਤ ਕੰਮ ਬਹੁਰ ਬਹੁਰ ਪ੍ਰਭ ਸਹੀ ਹੈ ਕਰਨਾ ਮੈਂ ਪੂਰਨ ਪਰਮੇਸ਼ਰ ਨਾਨਕ ਤੇ ਸਰ ਨਹੀਂ ਹੈ ਦੇਵ ਗੰਧਾਰੀ ਮਹਿਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਪ੍ਰਵੇਸ਼ਾ ਰੋਗ ਸੋਗ ਸਭ ਦੁਖ ਬਿਨਾਸੇ ਉਤਰੇ ਸਗਲ ਕਲੇਸਾ ਰਹਾਉ ਜਨਮ ਜਨਮ ਕੇ ਕਿਲ ਵਿਖ ਨਾਸੇ ਕੋਟ ਮੱਜਨ ਇਸਨਾਨਾ ਨਾਮ ਨਿਧਾਨ ਗਾਵਤ ਗੁਣ ਗੋਬਿੰਦ ਲਾਗੋ ਸਹਿ ਤਿਆਨਾ ਕਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋੜ ਨਿਆਰੇ ਜਪ ਜਪ ਨਾਮ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ਛੱਕੇ ਤੀਜਾ ਦੇਵ ਗੰਧਾਰੀ ਮਹਿਲਾ ਪੰਜਵਾਂ ਮਾਈ ਪ੍ਰਭ ਕੇ ਚਰਨ ਨਿਹਾਰੋ ਕਰੋ ਅੰਗਰੋ ਸਵਾਮੀ ਮੇਰੇ ਮਮ ਤੇ ਕਬੂ ਨਾ ਡਾਰੋ ਰਹਾਓ ਸਾਧੂ ਧੂਰ ਲਾਈ ਮੁਖ ਮਸਤਕ ਕਾਮ ਕ੍ਰੋਧ ਵਿਖ ਜਾਰੋ ਸਭ ਤੇ ਨੀਚ ਆਤਮ ਕਰ ਮਾਨੋ।

ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰਧਾਰੋ ਦੇਵ ਗੰਧਾਰੀ ਮਹਿਲਾ ਪੰਜਵਾਂ ਪ੍ਰਭ ਜੀਓ ਪੇਖੋ ਦਰਸ਼ ਤੁਮਾਰਾ ਸੁੰਦਰ ਧਿਆਨ ਤਾਰ ਦਿਲ ਰਹਿਣੀ ਜੀ ਪ੍ਰਾਣ ਤੇ ਪਿਆਰਾ ਰਹਾਓ ਸ਼ਾਸਤਰ ਵੇਦ ਪੁਰਾਣ ਅਵਲੋਕੇ ਸਿਮਰਤ ਤਤ ਵਿਚਾਰਾ ਦੀਨਾ ਨਾਸ ਪ੍ਰਾਣ ਪਤ ਪੂਰਨ ਪਵ ਜਲ ਉਦਰਨ ਹਾਰਾ ਆਜਵਾਦ ਭਗਤ ਜਨ ਸੇਵਕ ਤਾਂ ਕੀ ਬਿਖੈ ਅਧਾਰਾ ਤਿਨ ਜਨ ਕੀ ਤੂਰ ਬਾਸ਼ੈ ਨਿਤ ਨਾਮਕ ਪਰਮੇਸ਼ਰ ਦੇਵ ਅਨਹਾਰਾ ਦੇਵ ਗੰਧਾਰੀ ਮਹਿਲਾ ਪੰਜਵਾਂ ਤੇਰਾ ਜਨ ਰਾਮ ਰਸਾਇਣ ਮਾਤਾ ਪ੍ਰੇਮ ਰਸਾ ਨਿਜ ਜਾ ਕੋ ਉਪਜੀ ਛੋੜ ਨ ਕਤਹੂ ਜਾਤਾ ਰਹਾਓ ਬੈਠਤ ਹਰ ਹਰ ਸੋਵਕ ਹਰ ਹਰ ਹਰ ਵਸ ਭੋਜਨ ਖਾਤਾ ਅਬ ਸਭ ਤੀਰਥ ਮੱਜਨ ਕੀਨੋ ਸਾਧੂ ਤੂਰੀ ਨਾਤਾ ਸਫਲ ਜਨਮ ਹਰ ਜਨ ਕਾ ਉਪਜਿਆ ਜਿਨ ਕੀਨੋ ਸੌਤ ਵਿਦਾਤਾ ਸਗਲ ਸਮੂਹ ਲੈ ਉਦਰੇ ਨਾਨਕ ਪੂਰਨ ਬ੍ਰਹਮ ਪਛਾਤਾ ਦੇਵ ਗੰਧਾਰੀ ਮਹਿਲਾ ਪੰਜਵਾਂ ਮਾਈ ਗੁਰ ਬਿਨ ਗਿਆਨ ਨਾ ਪਾਈਐ ਅਨਿਕ ਪ੍ਰਕਾਰ ਫਿਰਤ ਬਿਲਾ ਤੇ ਮਿਲਤ ਨਹੀਂ ਗੋਸਾਈਐ ਰਹਾਉ ਮੋਹ ਰੋਗ ਸੋਗ ਤਨ ਬਾਂਧਿਓ ਬਹੁ ਜੋਨੀ ਪਰਮਾਈਐ ਟਿਕਨ ਨਾ ਪਾਵੈ ਬਿਨ ਸਤਸੰਗਤ ਕਿਸ ਆਗੈ ਜਾਏ ਰੁਆਈਐ ਕਰੈ ਅਨੁਗ੍ਰਹ ਸਵਾਮੀ ਮੇਰਾ ਸਾਧ ਚਰਨ ਚਿਤ ਲਾਈਐ ਸੰਕਟ ਘੋਰ ਕਟੇ ਖਿਨ ਪੀਤਰ ਨਾਨਕ ਹਰ ਦਰਸ ਸਮਾਈਐ ਦੇਵ ਗੰਧਾਰੀ ਮਹਿਲਾ ਪੰਜਵਾਂ ਠਾਕੁਰ ਹੋਏ ਆਪ ਦਿਆਲ ਭਈ ਕਲਿਆਣ ਆਨੰਦ ਰੂਪ ਹੋਈ ਹੈ ਉਭਰੇ ਬਾਲ ਗੋਪਾਲ ਰਹਾਓ ਦੋਇ ਕਰ ਜੋਰ ਕਰੀ ਬੇਨੰਤੀ ਪਾਰ ਬ੍ਰਹਮ ਮਨ ਸਿਆਇਆ ਥਾਪ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ ਵਰ ਨਾਰੀ ਮਿਲ ਮੰਗਲ ਗਾਇਆ ਠਾਕੁਰ ਕਾ ਜੈਕਾਰ ਕਹੋ ਨਾਨਕ ਜਨ ਕਹੋ ਬਲ ਜਾਈਐ ਜੋ ਸਭਨਾ ਕਰੇ ਉਧਾਰ ਇਕੋ ਅੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹਿਲਾ ਪੰਜਵਾਂ ਆਪਣੇ ਸਤਿਗੁਰ ਪੈ ਬਿਨੋ ਕਹਿਆ ਪਏ ਕਿਰਪਾਲ ਦਿਆਲ ਦੁਖ ਪੰਜਨ ਮੇਰਾ ਸਗਲ ਅੰਦੇਸਰਾ ਗਿਆ ਰਹਾਓ ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਣ ਅਵਗੁਣ ਸਭ ਸਹਿਆ ਕਰ ਮਸਤਕ ਧਾਰ ਸਾਧ ਨਿਵਾਜੇ ਮੋਹਿ ਦੁਸ਼ਟ ਜੋ ਖਿਆ ਪਰ ਉਪਕਾਰੀ ਸਰਬ ਸਧਾਰੀ ਸਫਲ ਦਰਸ਼ਨ ਸਹਿ ਜਾਇਆ ਕਹੋ ਨਾਨਕ ਨਿਰਗੁਣ ਕੋ ਦਾਤਾ ਚਰਨ ਕਮਲ ਉਰਦਰਿਆ ਦੇਵ ਗੰਧਾਰੀ ਮਹਿਲਾ ਪੰਜਵਾਂ ਅਨਾਥ ਨਾਥ ਪ੍ਰਭ ਹਮਾਰੇ ਸਰਨ ਆਇਓ ਰਾਖਨ ਹਾਰੇ ਰਹਾਓ ਸਰਬ ਪਾਤ ਰਾਖ ਮੁਰਾਰੇ ਆਗੈ ਪਾਛੈ ਅੰਤੀ ਵਾਰੇ ਜਬ ਚਿਤਵੋ ਤਬ ਤੁਹਾਰੇ ਉਨ ਸਮਾਰ ਮੇਰਾ ਮਨ ਸਾਧਾਰੇ ਸੁਨ ਗਾਵੋ ਗੁਰ ਬਚਨਾਰੇ ਬਲ ਬਲ ਜਾਓ ਸਾਧ ਦਰਸਾਰੇ ਮਨ ਮੈਂ ਰਾਖੋ ਏਕ ਅਸਾਰੇ ਨਾਨਕ ਪ੍ਰਭ ਮੇਰੇ ਕਰਨੇ ਹਾਰੇ ਦੇਵ ਗੰਧਾਰੀ ਮਹਿਲਾ ਪੰਜਵਾਂ ਪ੍ਰਭ ਇਹ ਮਨੋਰਥ ਮੇਰਾ ਕਿਰਪਾ ਨਿਧਾਨ ਦਿਆਲ ਮੋਹਿ ਦੀਜੈ ਕਰ ਸੰਤਨ ਕਾ ਚੇਰਾ ਰਹਾਓ ਪ੍ਰਾਤਹ ਕਾਲ ਲਾਗੋ ਜਨ ਚਰਨੀ ਨਿਸ਼ਬਾਸਰ ਦਰਸ ਪਾਓ ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ ਸਾਸ ਸਾਸ ਸਿਮਰੋ ਪ੍ਰਭ ਆਪਣਾ ਸੰਤ ਸੰਗ ਨਿਤ ਰਹੀਐ ਏਕ ਆਧਾਰ ਨਾਮ ਤਨ ਮੋਰਾ ਅੰਗ ਨਾਨਕ ਇਹ ਲਈਐ ਰਾਗ ਦੇਵ ਗੰਧਾਰੀ ਮਹਿਲਾ ਪੰਜਵਾਂ ਕਰਤੀ ਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜਿਉ ਪਾਏ ਛੋੜ ਨ ਜਾਈ ਸਭ ਹੀ ਸੰਗੇ ਅੰਦਿਨ ਗੁਰ ਮਿਲ ਗਾਏ ਰਹਾਉ ਮਿਲਿਓ ਮਨੋਹਰ ਸਰਬ ਸੁਖੈਣਾ ਤਿਆਗ ਨ ਕਥੂ ਜਾਏ ਅਨਕ ਅਨਕ ਪਾਤ ਬਹੁ ਪੇਖੇ ਪ੍ਰਿਆ ਰੋਮ ਨਾ ਸੰਸਰ ਲਾਏ ਮੰਦਰ ਭਾਗ ਸੋਗ ਦੁਆਰੈ ਅਨਹਤ ਰੁਣ ਚੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰਿਆ ਸੀਤੇ ਸਦ ਥਾਏ ਦੇਵ ਗੰਧਾਰੀ ਮਹਿਲਾ ਪੰਜਵਾਂ ਦਰਸ਼ਨ ਨਾਮ ਕੋ ਮਨ ਆਛੈ ਪ੍ਰਮ ਆਇਓ ਹੈ ਸਗਲ ਥਾਨ ਰੇ ਆਹੇ ਪਰਿਓ ਸੰਤ ਪਾਛੈ ਰਹਾਓ ਕਿਸ ਹੋ ਸੇਵੀ ਕਿਸ ਆਰਾਧੀ ਜੋ ਦਿਸਤੈ ਸੋ ਗਾਛੈ ਸਾਧ ਸੰਗਤ ਕੀ ਸਰਨੀ ਪਰਿਐ ਚਰਨ ਰੇਨ ਮਨ ਬਾਛੈ ਜੁਗਤ ਨਾ ਜਾਣਾ ਗੁਣ ਨਹੀਂ ਕੋਈ ਮਹਾਂ ਦੁੱਤਰ ਮਾਇ ਆਛੈ ਆਇਓ ਪਇਓ ਨਾਨਕ ਗੁਰਚਰਨੀ ਤੋ ਉਤਰੀ

ਕਿਰਪਾ ਨਿਧ ਮੇਰਾ ਮੁਖ ਸਾਖਤ ਸੰਗ ਨਾ ਜੁਕਸੀ ਰੇ ਜਨ ਨਾਨਕ ਦਾਸ ਦਾਸ ਕੋ ਕਰਿਓ ਮੇਰਾ ਮੂੰਡ ਸਾਧ ਪਗਾਂ ਹੇਠ ਰੁਲਸੀ ਰੇ ਰਾਜ ਦੇਵ ਗੰਧਾਰੀ ਮਹਿਲਾ ਪੰਜਵਾਂ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹੋਂ ਬਲ ਬਲ।

ਸੁਣਾਓ ਦਇਆ ਮਿਆ ਕਿਰਪਾ ਨਾਨਕ ਕਹੋ ਸੁਣ ਸੁਣ ਜਸ ਜੀਵਾਓ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਰਾਜ ਦੇਵ ਗੰਧਾਰੀ ਮਹਿਲਾ ਨਾਵਾਂ ਯੇ ਮਨ ਨੈਕ ਨਾ ਕਰੋ ਕਰੈ ਸੀਖ ਸਿਖਾਏ ਰਹੋ ਆਪਣੀ ਸੀ ਦੁਰਮਤ ਤੇ ਨਾ ਟਰੈ ਰਹਾਓ ਮਦ ਮਾਇਆ ਤੈ ਪਯੋ ਬਾਵਰੋ ਹਰ ਜਸ ਨੈ ਉਚਰੈ ਪਰ ਪਰ ਪੰਚ ਜਗਤ ਕੋ ਢਹਿਕੈ।

ਸਾਹਿਬ ਰਾਗ ਬਿਹਾਗਰਾ ਮਹਿਲਾ ਨਾਵਾਂ ਹਰ ਕੀ ਗੱਤ ਨਹਿ ਕੋ ਜਾਣੇ ਜੋਗੀ ਜਤੀ ਤਪੀ ਪਚਹਾਰੇ ਅਰ ਬਹੁ ਲੋਕ ਸਿਆਣੇ ਰਹਾਓ ਛਿਨ ਮੈਂ ਰਾਓ ਰੰਗ ਕੋ ਕਰੀ ਰਾਓ ਰੰਗ ਕਰ ਡਾਰੇ ਰੀਤੇ ਪਰੇ ਪਰੇ ਸਖਨਾਵੇ ਯਹ ਤਾਂ ਕੋ ਵਿਵਹਾਰੇ ਆਪਣੀ ਮਾਇਆ ਆਪ ਪਸਾਰੀ ਆਪੇ ਦੇਖਣ ਹਾਰਾ ਨਾਨਾ ਰੂਪ ਤਰੇ ਬਹੁਰੰਗੀ ਸਭ ਤੇ ਰਹਿ ਨਿਆਰਾ ਅਗਨਤ ਅਪਾਰ ਅਲਖ ਨਿਰੰਜਨ ਜੇ ਸਭ ਜਗ ਪਰਮਾਇਓ ਸਗਲ ਕਰਮ ਤਦ ਨਾਨਕ ਪ੍ਰਾਣੀ ਚਰਨ ਤਾਹੀ ਚਿਤਲਾਇਓ ਰਾਗ ਬਿਹਾਗੜਾ ਸੰਤ ਮਹਿਲਾ ਚੌਥਾ ਕਰ ਪਹਿਲਾ ਇੱਕ ਓਨਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਪਿਆਰੀਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ ਹਰ ਰਸ ਬੀਦਾ ਹਰ ਮਨ ਪਿਆਰਾ ਮਨ ਹਰ ਰਸ ਨਾਮ ਚਟੋਲੇ।

ਰਾਮ ਤੁਰ ਮਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦੜੀਏ ਜਨ ਨਾਨਕ ਹਰ ਗੁਣ ਗਾਏ ਰਾਮ ਹਮ ਪਾਪੀ ਬਲਵੰਤੀਆ ਮੇਰੀ ਜਿੰਦੜੀਏ ਪਰ ਦ੍ਰੋਹੀ ਠੱਗ ਮਾਇਆ ਰਾਮ ਵੱਡ ਪਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰਪੂਰੇ ਗਤ ਵਿਤ ਪਾਇਆ ਰਾਮ ਗੁਰ ਅੰਮ੍ਰਿਤ

ਹਰ ਵੇਖੈ ਸੁਣੈ ਨਿਤ ਸਭ ਕਿਛੁ ਮੇਰੀ ਜਿੰਦੜੀ ਏ ਸੋ ਡਰੈ ਜਿਨ ਪਾਪ ਤਵਾਸੇ ਰਾਮ ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀ ਏ ਤਿਨ ਜਨ ਸਭ ਡਰ ਸੁਤ ਪਾਤ।

ਤੇ ਹਰ ਦਰਦੇ ਪੈਣ ਆਇਆ ਮੇਰੀ ਜਿੰਦੜੀਏ ਐਨ ਸਾਥ ਸਮਾਣੇ ਰਾਮ ਤਿਨਕੇ ਸੰਗ ਮਲ ਉਤਰੇ ਮੇਰੀ ਜਿੰਦੜੀਏ ਰੰਗ ਰਾਤੇ

ਲੋੜੀ ਹੈ ਹਰ ਸੁਖ ਦਾਤਾ ਸਭਨਾ ਗੱਲਾਂ ਕਾ ਕਿਸ ਨੂੰ ਧਿਆਨ ਦਿਆ ਕਿਵ ਨਿਮਤ ਕਰੀ ਮੂੰਹ ਮੋੜੀ ਹੈ ਜਿਨ ਹਰ ਪਿਆਇਆ ਕਿਸ ਨੂੰ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤ ਜਾਇ ਬਈ ਹੈ ਮੂੰਹ ਜੋੜੀ ਹੈ ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ ਸਭ ਜਨ ਕੇ ਬੰਧਨ ਤੋੜੀ ਹੈ ਹਰ ਕਿਰਪਾ ਤੇ ਹੋਆ ਹਰ ਭਗਤ ਜਨਾ ਕੈ ਮੂਹਿ ਦਿੱਤੈ ਜਗਤ ਤਰਿਆ ਸਭ ਲੋੜੀ ਹੈ ਸਰੋਤ ਮਹਿਲਾ ਤੀਜਾ ਸਾਰਸਨਾ ਜਲ ਜਾਓ ਜਿਨ ਹਰ ਕਾ ਸੁਆਉ ਨ ਪਾਇਆ ਨਾਨਕ ਰਸ

ਤੇ ਪੌੜੀ ਆਪੇ ਅਸਰ ਤੀਰਥ ਕਰਤਾ ਆਪ ਕਰੇ ਇਸ਼ਨਾਨ ਆਪੇ ਸੰਜਮ ਵਰਤੈ ਸਵਾਮੀ ਆਪ ਜਪਾਹੇ ਨਾਮ ਆਪ ਦਿਆਲ ਹੋਏ ਪਉ ਖੰਡਨ ਆਪ ਕਰੈ ਸਭ ਦਾਨ ਜਿਸਨੂੰ ਗੁਰਮੁਖ ਆਪ ਬੁਝਾਏ ਸੋ ਸਦ ਹੀ ਦਰਗੈ ਪਾਹੇ ਮਾਨ ਜਿਸ ਦੀ ਪੈਜ ਰੱਖੇ ਹਰ ਸਵਾਮੀ ਸੋ ਸੱਚਾ ਹਰ ਜਾਨ ਸਲੋਕ ਮਹਿਲਾ ਤੀਜਾ ਨਾਨਕ ਬਿਨ ਸਤਿਗੁਰ ਭੇਟੇ ਜਗ ਅੰਧ ਹੈ ਅੰਧੇ ਕਰਮ ਕਮਾਏ ਸਬਦੈ ਸਿਉ ਚਿਤ ਨਾ ਲਾਵਈ ਜਿਤ ਸੁਖ

ਸੋ ਸਭ ਕਿਛ ਪਾਵੇ ਜਿਸਨੂੰ ਕਿਰਪਾ ਨਿਰੰਜਨ ਕਿਰੀ ਸੋਈ ਸਾਉ ਸੱਚਾ ਵਣਜਾਰਾ ਜਿਨ ਵੱਤਰ ਲਦਿਆ ਹਰ ਨਾਮ ਤਨ ਤੇਰੀ ਸਭ ਕਿਸੇ ਨੂੰ ਸਾਲਾਓ ਸੰਤੋ ਜਿਨ ਦੂਜੇ ਪਾ

ਕੈਸਾ ਮੂਲ ਨਾ ਹੋਵੇ ਹਾਨਕ ਕਦੇ ਨਾ ਹੋਏ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰ ਆਪੇ ਗੁਪਤ ਵਰਤਦਾ ਆਪੇ ਹੀ ਜਾਹਰ ਜੁਗ ਛੱਤੀ ਗੁਬਾਰ ਕਰ ਵਰਤਿਆ ਸੁਨਾਹਰ ਉਥੇ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ ਬੈਠਾ ਤਾੜੀ ਲਾਏ ਆਪ ਸਭ ਤੋਂ ਹੀ ਬਾਹਰ ਆਪਣੀ ਨਿਤ

ਜਾ ਤੁਰ ਖਸਮੈ ਕਾ ਹੁਕਮ ਪਾਇਆ ਵੀ ਸਤਿਗੁਰ ਚੇਤਿਆ ਨ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਾ ਸਦਾ ਰਹਾ ਲਿਵ ਲਾਏ ਦਮ ਦਮ ਸਦਾ ਸੰਭਾਲਦਾ ਦਮ ਨ ਬਿਰਥਾ ਜਾਏ ਜਨਮ ਮਰਨ ਕਾ ਭਉ ਗਿਆ ਜੀਵਨ ਪਦਵੀ ਪਾਏ ਨਾਨਕ ਇਹੋ ਮਰਤਬਾ ਕਿਸ ਨੂੰ ਦੇ ਜਿਸ ਨੂੰ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨਾ ਬੀਨਿਆ ਆਪੇ ਪ੍ਰਧਾਨਾ ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾ ਆਪੇ ਮੋਨੀ ਵਰਤਦਾ।

ਕਿਉਂ ਕਰ ਹਰ ਦਰਸ਼ਨ ਪਾਵਾਂ ਹਉ ਜਾਏ ਪੁੱਛਾ ਆਪਣੇ ਸਤਿਗੁਰੈ ਗੁਰ ਪੁੱਛ ਮਨ ਮੁਗਧ ਸਮਝਾਵਾਂ ਪੂਲਾ ਮਨ ਸਮਝੈ ਗੁਰ ਸਬਦੀ ਹਰ ਹਰ ਸਦਾ ਧਿਆਏ ਨਾਨਕ ਜਿਸ ਨਦਰ ਕਰੇ ਮੇਰਾ ਪਿਆਰਾ ਸੋ ਹਰ ਚਰਣੀ ਸਿਤਲਾਏ ਹਉ ਸਭ ਵੇਸ ਕਰੀ ਤਿਰ ਕਾਰਨ ਜੇ ਹਰ ਪ੍ਰਭ ਸਾਚੇ ਭਾਵਾਂ ਤੋ ਫਿਰ ਪਿਆਰਾ ਮੈਂ ਨਦਰ ਨਾ ਦੇਖੈ ਹਉ ਕਿਉਂ ਕਰ ਧੀਰਜ ਪਾਵਾਂ ਜਿਸ ਕਾਰਨ ਹੋ ਸਿਗਾਰ ਸਿਗਾਰੀ ਸੋ ਫਿਰ ਰੱਤਾ ਮੇਰਾ ਅਵਰਾ ਨਾਨਕ ਧਨ ਧਨ ਧਨ ਸੁਹਾਗਣ ਜਿਨ ਫਿਰ ਰਾਵੇੜਾ ਸਚ ਸਵਰਾ ਹਉ ਜਾਏ ਪੁੱਛਾਂ ਸੁਹਾਗ ਸੁਹਾਗਣ ਤੁਸੀਂ ਕਿਉਂ ਕਰ ਪਾਇਆ ਪ੍ਰਭ ਮੇਰਾ ਮੈਂ ਉਪਰ ਨਦਰ ਕਰੀ ਫਿਰ ਸਾਚੈ ਮੈਂ ਛੋੜਿਆ ਮੇਰਾ ਤੇਰਾ ਸਭ ਮਨ ਤਨ ਜਿਉ ਕਰੋ ਹਰ ਪ੍ਰਭ ਦਾ ਇਸ ਮਾਰਗ ਪੈਣੇ ਮਿਲੀਏ ਆਪਣਾ ਪ੍ਰਭ ਨਦਰ ਕਰ ਦੇਖੈ ਨਾਨਕ ਜੋਤ ਜੋਤੀ ਰਲੀਐ ਜੋ ਹਰ ਪ੍ਰਭ ਦਾ ਮੈਂ

ਸਤਿਕਾਰ ਸਤਿਗੁਰ ਪ੍ਰਸਾਦ ਆਪਣੇ ਪਿਰਕੈ ਰੰਗ ਰਤੀ ਮੋਈਏ ਸੋਭਾਵੰਤੀ ਨਾਰੇ ਸੱਚੇ ਸ਼ਬਦ ਮਿਲ ਰਹੀ ਮੋਈਏ ਪਿਰ ਰਾਵੇ ਪਾਏ ਪਿਆਰੇ ਸੱਚੇ ਪਾਏ ਪਿਆਰੀ ਕੰਤ ਸਵਾਰੀ ਹਰ ਹਰ ਸਿਉ ਨਿਹੁ ਰਚਾਇਆ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸ਼ਬਦ ਸਮਾਇਆ ਸਾ ਧਨ ਸ਼ਬਦ ਸੁਹਾਈ ਪ੍ਰੇਮ ਕਸਾਈ ਅੰਤਰ ਪ੍ਰੀਤ ਪਿਆਰੀ ਨਾਨਕ ਸਾ ਤਨ ਮੇਲ ਲਈ ਫਿਰ ਆਪੇ ਸਾਚੈ ਸਾਹੇ ਸਵਾਰੀ ਨਿਰਗੁਣ ਵੰਤੜੀਏ ਫਿਰ ਦੇਖ ਹਦੂਰੇ ਰਾਮ ਗੁਰਮੁਖ ਜਿਨੀ ਰਾਵਿਆ ਮੋਈਏ ਫਿਰ ਰਵ ਰਿਹਾ ਪਰ ਪੂਰੇ ਰਾਮ ਫਿਰ ਰਵ ਰਿਹਾ ਪਰ ਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਧਨ ਬਾਲੀ ਭੋਲੀ ਫਿਰ ਸਹਿਜ ਰਾਵੈ ਮਿਲਿਆ ਕਰਮ ਵਿਦਾਤਾ ਜਿਨ ਹਰ ਰਸ ਚਾਖਿਆ ਸਬਦ ਸੋ ਪਾਖਿਆ ਹਰ ਸਰ ਰਹੀ ਪਰ ਪੂਰੇ ਨਾਨਕ ਕਾਮਣ ਸਾ ਫਿਰ ਪਾਵੈ ਸਬਦੇ ਰਹਿ ਹਦੂਰੇ ਸੁਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨੀ ਵਿੱਚੋਂ ਆਪ ਨਾ ਗਵਾਇਆ ਜਿਨੀ ਆਪ ਗਵਾਇਆ ਤਿੰਨੀ ਫਿਰ ਪਾਇਆ ਰੰਗ ਸਿਉ ਰਲੀਆਂ ਮਾਣੇ ਸਦਾ ਰੰਗ ਰਾਤੀ ਸਹਿਜੇ ਮਾਤੀ ਅੰਦਿਨ ਨਾਮ ਵਖਾਣੇ ਕਾਮਣ ਵਡ ਪਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਭਾਇਆ ਨਾਨਕ ਕਾਮਣ ਸਹਿਜੇ ਰਾਤੀ ਜਿਨ ਸੱਚ ਸਿਗਾਰ ਬਣਾਇਆ ਹਉ ਮੈਂ ਮਾਰ ਮੁਈਏ ਤੂੰ ਚਲ ਗੁਰ ਕੈ ਪਾਏ ਹਰ ਵਰ ਰਾਵੇ ਸਦਾ ਮੁਈਏ ਨਿਜ ਘਰ ਵਾਸਾ ਪਾਏ ਨਿਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਫਿਰ ਰਲੀਆਲਾ ਜੋਗਨ ਬਾਲਾ ਅੰਦਿਨ ਕੰਤ ਸਵਾਰੀ ਹਰ ਵਾਰ ਸੁਹਾਗੋ ਮਸਤਕ ਪਾਗੋ ਸੱਚੇ ਸ਼ਬਦ ਸੁਹਾਏ ਨਾਨਕ ਕਾਮਣ ਹਰ ਰੰਗ ਰਾਤੀ ਜਾਂ ਚੱਲੇ ਸਤਿਗੁਰ ਪਾਏ ਵਡਹੰਸ ਮਹਿਲਾ ਤੀਜਾ ਗੁਰਮੁਖ ਸਭ ਵਾਪ

ਆਏ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਾਪਾਰਾ ਰਾਮ ਕੂੜ ਬੋਲ ਬਿਖ ਖਾਵਣੀ ਬਹੁ ਵਧੈ ਵਿਕਾਰਾ ਰਾਮ ਬਹੁ ਵਧੈ ਵਿਕਾਰਾ ਸਹਿਸਾ ਇਹੋ ਸੰਸਾਰਾ ਬਿਨ ਨਾਵੇ ਪਤ ਕੋਈ ਪੜ ਪੜ ਪੰਡਤ ਬਾਜ ਵਖਾਣੇ ਬਿਨ ਬੂਜੇ ਸੁਖ ਨਾ ਹੋਈ ਆਉਣ ਜਾਣਾ ਕਦੇ ਨਾ ਚੁੱਕੇ ਮਾਇਆ ਮੋਹ ਪਿਆਰਾ ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹੋ ਵਪਾਰਾ ਖੋਟੇ ਖਰੇ ਸਭ ਪਰਖੀਅਨ ਤਿਤ ਸੱਚੇ ਕਹਿ ਦਰਬਾਰਾ ਰਾਮ ਖੋਟੇ ਦਰਗੈ ਸੁਤੀਅਨ ਉਬੇ ਕਰਨ ਪੁਕਾਰਾ ਰਾਮ ਉਬੇ ਕਰਨ ਪੁਕਾਰਾ ਮੁਗਧ ਗਵਾਰਾ ਮਨਮੁਖ ਜਨਮ ਗਵਾਇਆ ਵਿਖਿਆ ਮਾਇਆ ਜਿਨ ਜਗਤ ਪੁਲਾਇਆ ਸਾਚਾ ਨਾਮ ਨਾ ਪਾਇਆ ਮਨਮੁਖ ਸੰਤਾਂ ਨਾਲ ਵੈਰ ਕਰ ਦੁੱਖ ਖੱਟੇ ਸੰਸਾਰਾ ਖੋਟੇ ਖਰੇ ਪਰਖੀਅਨ ਤਿਤ ਸੱਚੇ ਦਰਬਾਰਾ ਰਾਮ ਆਪ ਤਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈ ਰਾਮ ਜਿਤ ਖਾਦੈ ਤਿਤ ਲਾਇ ਸੀ ਜਿਉਂ ਤਿਸ ਦੀ ਵਡਿਆਈ ਰਾਮ ਜਿਉਂ ਤਿਸ ਦੀ ਵਡਿਆਈ ਆਪ ਕਰਾਈ ਵਰੀ ਆਮ ਨਾ ਫੁਸੀ ਕੋਈ ਜਗ ਜੀਵਨ ਦਾਤਾ ਕਰਮ ਵਿਦਾਤਾ ਆਪੇ ਬਖਸੇ ਸੋਈ ਗੁਰ ਪ੍ਰਸਾਦ ਜੀ ਆਪ ਗਵਾਈਐ ਨਾਨਕ ਨਾਮ ਪਤ ਪਾਈ ਆਪ ਕਰੇ ਕਿਸ ਆਖੀਐ ਹੋਰ ਕਰਣਾ ਕਿਛੂ ਨਾ ਜਾਈ ਵਡੰਸ ਮਹਿਲਾ ਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰਾ ਰਾਮ ਗੁਰਮਤੀ ਹਰ ਨਾਮ ਬਣਜੀਐ ਅਤਮੋਲ ਅਫਾਰਾ ਰਾਮ ਅਤਮੋਲ ਅਫਾਰਾ ਸਚਵਾ ਪਾਰਾ ਸਚਵਾ ਪਾਰ ਲੱਗੇ ਵਡਪਾਗੀ ਅੰਤਰ ਬਾਹਰ ਭਗਤੀ ਰਾਤੇ ਸਚ ਨਾਮ ਲਿਵ ਲਾਗੀ ਨਦਰ ਕਰੇ ਸੋਈ ਸਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੈ ਕੇ ਵਾਪਾਰਾ ਹਉਮੈ ਮਾਇਆ ਮੈਲ ਹੈ ਮਾਇਆ ਮੈਲ ਪਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀ ਜੈ ਰਾਮ ਰਸਨਾ ਹਰ ਰਸ ਪੀ ਜੈ ਅੰਤਰ ਪੀ ਜੈ ਸਾਚ ਸ਼ਬਦ ਵਿਚਾਰੀ ਅੰਤਰ ਖੂਟਾ ਅੰਮ੍ਰਿਤ ਭਰਿਆ ਸਬਦੇ ਕਾਡ ਪੀਏ ਪਨਿਹਾਰੀ ਜਿਸ ਨਦਰ ਕਰੇ ਸੋਈ ਸਚ ਲਾਗੈ।

ਤੈ ਸੁਨ ਸਹਿਜ ਸਮਾਧ ਲਾਗੀ ਏਕ ਏਕ ਵਖਾਣੀਐ ਆਪ ਦੁਖਤਾ ਆਪ ਮੁਕਤਾ ਆਪ ਆਪ ਵਖਾਣਾ ਨਾਨਕ ਪ੍ਰਮ ਕਹਿ ਗੁਣ ਬਿਨਾਸੇ।

ਤੈ ਮਨ ਪਾਈਐ ਬਿਨਵੰਤ ਨਾਨਕ ਦਿਨ ਸੁਰੈਣੀ ਸਦਾ ਹਰ ਹਰ ਧਿਆਈਐ ਦਰਵਾਜੇ ਅਨਹਤ ਵਾਜੇ ਰਾਮ ਕਟ ਕਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਗੁਣ ਦੇ ਅੰਤ ਕਿਛ ਕਹਿ ਨਾ ਜਾਈ ਕੋਈ ਨਾ ਸਕੈ ਪਹੁੰਚਾ ਆਪ ਉਪਾਏ ਆਪ।

ਹਰ ਪੰਜਵਾਂ ਅਲਾਹਣੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰਮ ਦਾ ਸੱਚਾ ਪਾਤਸ਼ਾਹ ਜਿਨ ਜਗਤ ਅੰਦਰ ਲਾਇਆ, ਮੂਲ ਕੁੰਨੀ ਪਾਈ ਭਰੀ ਜਾਨੀਅੜਾ ਕੱਚ ਚਲਾਇਆ, ਜਾਨੀ ਕੱਚ ਚਲਾਇਆ।

ਸਾਤਨ ਰੰਡ ਨਾ ਕਬੂ ਗੈ ਸਈ, ਨਾ ਕਦੇ ਹੋਵੇ ਸੋਗ, ਨਾ ਕਦੇ ਹੋਵੇ ਸੋਗ ਅੰਦਿਨ ਰਸ ਭੋਗ। ਸਾਤਨ ਮੈਲ ਸਮਾਣੀ, ਜਿਨ ਪ੍ਰਿਉ ਜਾਤਾ ਕਰਮ ਵਿਧਾਤਾ, ਬੋਲੇ ਅੰਮ੍ਰਿਤ ਬਾਣੀ। ਗੁਣਵੰਤੀਆਂ ਗੁਣ ਸਾਰੇ ਆਪਣੇ, ਕੰਮ ਸਮਾਲੇ ਨਾ।

ਕਾਲੇ ਵਸ ਜਗ ਬਾਂਧਿਆ ਤਿਸ ਦਾ ਫਰੂ ਨਾ ਕੋਏ ਜਿਨ ਜਮ ਕੀਤਾ ਸੋ ਸੇਵੀਐ ਗੁਰਮੁਖ ਦੁਖ ਨ ਹੋਏ ਨਾਨਕ ਗੁਰਮੁਖ

ਉਹ ਸਿੱਖ ਸਖਾ ਬੰਦਤ ਹੈ ਪਾਈ, ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੇ ਪਾਈ, ਵਿਚਰ ਝੋਟਾ ਖਾਵੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਪਾਈ, ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ।

ਨਾਨਕ ਨਾਮ ਹਰ ਪਾਈਐ ਪਾਈ, ਗੁਰਸਬ ਦੀ ਮੇਲਾਏ। ਸੂਰਤ ਮਹਿਲਾ ਤੀਜਾ ਘਰ ਪਹਿਲਾ, ਤੇਹੀ ਗੁਣੀ ਤ੍ਰਿਭੁਵਨ ਵਿਆਪਿਆ ਭਾਈ, ਗੁਰਮੁਖ ਬੂਝ ਬੁਝਾਏ।

ਮਹਿਲਾ ਚੌਥਾ ਹਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਅਪਾਹੋ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਪਾਰੀਆ ਪਿਆਰਾ ਆਪੇ ਸਚ ਵੇ ਸਾਹੋ ਜਪ ਮਨ ਹਰ ਹਰ ਨਾਮ ਸਲਾਹਾ ਗੁਰ ਕਿਰਪਾ ਤੇ ਪਾਈਏ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਓ ਆਪੇ ਸੁਣ ਸਭ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ ਆਪੇ ਉੱਜੜ ਪਾਇਦਾ ਪਿਆਰਾ ਆਪ ਵਿਖਾਲੇ ਰਾਹੋ ਆਪੇ ਹੀ ਸਭ ਆਪ ਹੈ ਪਿਆਰਾ ਆਪੇ ਵੇ ਪਰਵਾਹੋ ਆਪੇ ਆਪ ਉਪਾਇਦਾ ਪਿਆਰਾ ਸਿਰ ਆਪੇ ਕੰਦੜੈ ਲਾਹੋ ਆਪ ਤਰਾਏ ਸਾਖੀ ਪਿਆਰਾ ਆਪ ਮਾਰੇ ਮਰ ਜਾਹੋ ਆਪੇ ਪੱਤਣ ਪਾਤਣੀ ਪਿਆਰਾ ਆਪੇ ਪਾਰ ਲੰਘਾਹੋ ਆਪੇ ਸਾਗਰ ਬੋਹਿਥਾ ਪਿਆਰਾ ਗੁਰ ਖੇਵਟ ਆਪ ਚਲਾਹੋ ਆਪੇ ਹੀ ਚੜ ਲੰਘਦਾ ਪਿਆਰਾ ਕਰ ਚੋਜ ਵੇਖੇ ਪਾਪ ਸਾਹੋ ਆਪੇ ਆਪ ਦਿਵਾਲ ਹੈ ਪਿਆਰਾ ਜਨ ਨਾਨਕ ਬਖਸ਼ ਮਿਲਾਹੋ ਸੋਰਠ ਮਹਿਲਾ ਚੌਥਾ ਚੌਥਾ ਆਪੇ ਅੰਡਜ ਜੇਰਜ ਸੇਤਜ ਉਤਪੁਜ ਆਪੇ ਖੰਡ ਆਪੇ ਸਭ ਲੋਏ ਆਪੇ ਸੂਤ ਆਪੇ ਬਹੁ ਮਾਣਿਆ ਕਰ ਸ਼ਕਤੀ ਜਗਤ ਪਰੋਏ ਆਪੇ ਹੀ ਸੂਤ ਤਾਰ ਹੈ ਪਿਆਰ।

ਬਾਬਾ ਪਿਆਰਾ ਆਪੇ ਕਰੇ ਸੋ ਹੋਏ, ਆਪੇ ਅਲਖ ਨਾ ਲਖੀਐ ਪਿਆਰਾ, ਆਪ ਲਖਾਵੈ ਸੋਏ। ਆਪੇ ਗਹਿਰ ਗੰਭੀਰ ਹੈ ਪਿਆਰਾ, ਤਿਸ ਜੇਵੜ ਅਵਰ ਨ ਕੋਏ, ਸਭ ਕਟ ਆਪੇ ਭੋਗਵੈ ਪਿਆਰਾ, ਵਿਚ ਨਾਰੀ ਪੁਰਖ ਸਭ ਸੋਏ। ਨਾਨਕ ਗੁਪਤ ਵਰਤਦਾ ਪਿਆਰਾ, ਗੁਰਮੁਖ ਪ੍ਰਗਟ ਹੋਏ। ਸੂਰਤ ਮਹਿਲਾ ਚੌਥਾ। ਆਪੇ ਹੀ ਸਭ ਆਪ ਹੈ ਪਿਆਰਾ, ਆਪੇ ਥਾਪ ਥਾਪੈ, ਆਪੇ ਵੇਖ ਵਿਖਸਦਾ ਪਿਆਰਾ, ਪਰ ਚੋਜ ਵੇਖੈ ਪ੍ਰਭ ਆਪੈ। ਆਪੇ ਵਣਤਿਨ ਸਬਦ ਹੈ ਪਿਆਰਾ, ਆਪੇ ਗੁਰਮੁਖ ਜਾਪੈ, ਜਪ ਮਨ ਹਰ ਹਰ ਨਾਮ ਰਸ ਪ੍ਰਾਪੈ, ਅੰਮ੍ਰਿਤ ਨਾਮ ਮਹਾ ਰਸ ਮੀਠਾ, ਗੁਰ ਸਬਦੀ ਚਖ ਜਾਪੈ ਰਹਾਉ। ਆਪੇ ਤੀਰਥ ਤੁਲਹੜਾ ਪਿਆਰਾ, ਆਪ ਕਰੈ ਪ੍ਰਭ ਆਪੈ, ਆਪੇ ਜਾਲ ਵਤਾਇਦਾ ਪਿਆਰਾ, ਸਭ ਜਗ ਮਛਲੀ ਹਰ ਆਪੈ। ਆਪ ਅਪੁੱਲ ਨਾ ਭੁੱਲਈ ਪਿਆਰਾ, ਅਵਰ ਨਾ ਦੂਜਾ ਜਾਪੈ, ਆਪੇ ਸਿੰਘੀ ਨਾਦ ਹੈ ਪਿਆਰਾ, ਤੁਨ ਆਪ ਵਜਾਏ ਆਪੈ। ਆਪੇ ਜੋਗੀ ਪੁਰਖ ਹੈ ਪਿਆਰਾ, ਆਪੇ ਹੀ ਸਭ ਤਾਪੈ, ਆਪੇ ਸਤਿਗੁਰ ਆਪ ਹੈ ਚੇਲਾ, ਉਪਦੇਸ਼ ਕਰੈ ਪ੍ਰਭ ਆਪੈ। ਆਪੇ ਨਾਉ ਜਪਾਇਦਾ ਪਿਆਰਾ, ਆਪੇ ਹੀ ਜਪਦਾ ਪੈ, ਆਪੇ ਅੰਮ੍ਰਿਤ ਆਪ ਹੈ ਪਿਆਰਾ, ਆਪੇ ਹੀ ਰਸ ਆਪੈ, ਆਪੇ ਆਪ ਸਲਾਹਦਾ ਪਿਆਰਾ, ਜਨ ਨਾਨਕ ਹਰ ਰਸ ਪ੍ਰਾਪੈ। ਸੂਰਤ ਮਹਿਲਾ ਚੌਥਾ। ਆਪੇ ਕੰਡਾ ਆਪ ਤਰਾਜੀ, ਪ੍ਰਭ ਆਪੇ ਤੋਲ ਤੁਲਾਇਆ, ਆਪੇ ਸਾਉ ਆਪੇ ਵਣਜਾਰਾ, ਆਪੇ ਵਣਜ ਕਰਾਇਆ। ਆਪੇ ਧਰਤੀ ਸਾਜੀਅਨ ਪਿਆਰੈ, ਪਿੱਛੇ ਟੰਕ ਚੜਾਇਆ, ਮੇਰੇ ਮਨ ਹਰ ਹਰ ਪਿਆਏ ਸੁਖ ਪਾਇਆ,

ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਪਉ ਪਾਇਦਾ ਪਿਆਰਾ ਬਨ ਬੱਕਰੀ ਸਿਉ ਹੰਡਾਇਆ ਆਪੇ ਕਾਸ਼ਤ ਆਪ ਹਰ ਪਿਆਰਾ ਵਿੱਚ ਕਾਸ਼ਤ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਪੈ ਅਗਨ ਨਾ ਸਕੈ ਜਲਾਇਆ ਆਪੇ ਮਾਰ ਜੀ ਵਾਂਝਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਣ ਦੀਵਾਨ ਹੈ ਪਿਆਰਾ ਆਪੇ ਘਾਰੈ ਲਾਇਆ ਜਿਉਂ ਆਪ ਚਲਾਏ ਤਿਉਂ ਚਲੀਐ ਪਿਆਰੇ ਜਿਉਂ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੋਰਠ ਮਹਿਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਣ ਆਪ ਦਇਆ ਕਰ ਰੱਖਦਾ ਪਿਆਰਾ ਆਪੇ ਸੁਗੜ ਸੁਜਾਣ ਮੇਰੇ ਮਨ ਜਪ ਰਾਮ ਨਾਮ ਨਿਸ਼ਾਨ ਸਤਸੰਗਤ ਮਿਲ ਧਿਆਏ ਤੂੰ ਹਰ ਹਰ ਬਹੁਰ ਨ ਆਵਣ ਜਾਣ ਰਹਾਓ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਏਗਾ ਪਿਆਰਾ ਆਪੇ ਸਚ ਨਿਸ਼ਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਨ ਆਪੇ ਸੇਵ ਕਰਾਏਗਾ ਪਿਆਰਾ ਆਪ ਦਿਵਾਵੈ ਮਾਣ ਆਪੇ ਤਾੜੀ

ਸੋਖ ਹੈ। ਆਪੇ ਸੇਵਾ ਲਾਇਦਾ ਪਿਆਰਾ, ਆਪੇ ਭਗਤ ਉਮਾਹਾ, ਆਪੇ ਗੁਣ ਗਾਵਾਇਦਾ ਪਿਆਰਾ, ਆਪੇ ਸ਼ਬਦ ਸਮਾਹਾ, ਆਪੇ ਲੇਖਣ ਆਪ ਲਿਖਾਰੀ, ਆਪੇ ਲੇਖ ਲਿਖਾਹਾ। ਮੇਰੇ ਮਨ ਜਪ ਰਾਮ ਨਾਮ ਓ ਮਾਹਾ, ਅੰਧਿਨ ਅੰਧ ਹੋਵੇ ਵਡਭਾਗੀ, ਲੈ ਗੁਰਪੂਰੇ ਹਰ ਲਾਹਾ ਰਹਾਓ। ਆਪੇ ਗੋਪੀ ਕਾਨ ਹੈ ਪਿਆਰਾ, ਬਨ ਆਪੇ ਗਊ ਚਰਾਹਾ, ਆਪੇ ਸਾਵਲ।

ਸੀ ਪਿਆਰੇ ਜਤ ਨਾਨਕ ਭਗਤ ਸਮਾਹਾ ਸੋਰਠ ਮਹਿਲਾ ਚੌਥਾ ਦੋ ਤੁਕੇ ਅਨੇਕ ਜਨਮ ਵਿਛੜੇ ਦੁਖ ਪਾਇਆ ਮਨਮੁਖ ਕਰਮ ਕਰੇ ਅਹੰਕਾਰੀ ਸਾਧੂ ਪਰਸਤ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਿੰਦ ਪ੍ਰੀਤ ਲਗੀ ਅਖਾਰੀ ਜਬ

ਓਕਾ ਹਰ ਨਾਮ ਸਮਾਣਾ ਜਿਸ ਕੀ ਵਕਤ ਸੋਈ ਪ੍ਰਭ ਜਾਣੇ ਜਿਸਨੂੰ ਦੇ ਸੁਪਾਏ ਵਕਤ ਅਨੂਪ ਅਗਨ ਅਗੋਚਰ ਗੁਰਪੂਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣੇ ਗੁੰਗੇ ਕੀ ਮਠਿਆਈ

ਇਹ ਮਨ ਤੈ ਕੂ ਦੇਸਾ ਹੁਣ ਨੀ ਤਾਹੋ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਮਾਨ ਨਾ ਕੀ ਜੈ ਸਰਣ ਕਰੀ ਜੈ ਕਰੇ ਸੋ ਭਲਾ ਮਨਾਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀ ਜੈ ਕਿਉ ਦਰਸ਼ਨ ਹਰ ਜਿਉ ਪਾਈਐ ਕਰੋ ਅਨੁਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਪਾਰੀ ਸਭ ਅਕੁਲ ਨਿਰੰਜਨ ਡੀਠਾ ਸੋਰਠ ਮਹਿਲਾ ਪੰਜਵਾਂ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾ ਲੈ ਨਿਤ ਸਾਰ ਸਮਾਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾ

ਪਰਮ ਅੰਧੇਰਾ, ਤਜ ਪ੍ਰੇਮ ਭਗਤ ਪ੍ਰਭ ਨੇਰਾ ਰਹਾਓ, ਹਰ ਹਰ ਨਾਮ ਨਿਧਾਨ ਰਸ ਪੀਆ, ਮਨ ਤਨ ਰਹੇ ਅਧਾਈ, ਜਤ ਕਤ ਪੂਰ ਰਹੋ ਪਰਮੇਸ਼ਰ, ਕਤ ਆਵੇ ਕਤ ਜਾਏ, ਜਬ ਤਕ ਸਮਝਮ ਗਿਆਨ ਪਤ ਬੇਸਾ, ਜਿਸ ਮਨ ਵਸੈ ਗੋਪਾਲਾ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਾਕੀ ਪੂਰਨ ਪਾਲਾ, ਕਲ ਕਲੇਸ਼ ਮਿਟੇ ਦੁਖ ਸਗਲੇ, ਕਾਫੀ ਜਮ ਕੀ ਪਾਸਾ, ਕਹੋ ਨਾਨਕ ਪ੍ਰਭ ਕਿਰਪਾ ਕਾਰੀ, ਮਨ ਤਨ ਪਏ ਵਿਗਾਸਾ, ਸੂਰਠ ਮਹਿਲਾ ਪੰਜਵਾ, ਕਰਨ ਕਰਾਵਣ ਹਾਰ ਪ੍ਰਭ ਦਾਤਾ, ਪਾਰ ਬ੍ਰਹਮ ਪ੍ਰਭ ਸਵਾਮੀ, ਸਗਲੇ ਜੀ ਕੀਏ ਦਇਆਲਾ, ਸੋ ਪ੍ਰਭ ਅੰਤਰ ਜਾਮੀ।

ਜਨ ਨਾਨਕ ਫਤਿਹ ਨ ਕਾਹੋ ਸੂਰਤ ਮਹਿਲਾ ਪੰਜਵਾਂ ਜਾ ਕੈ ਸਿਮਰਨ ਸਭ ਕਛ ਪਾਈਐ ਬਿਰਥੀ ਕਾਲ ਨ ਜਾਈ ਇਸ ਪ੍ਰਭ ਤਿਆਗ ਅਵਰ ਕਤ ਰਾਚੋ ਜੋ ਸਭ ਮੈਂ ਰਿਹਾ ਸਮਾਈ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲਣਾ।

ਸ਼ਾਂਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾਓ। ਮਿਲੇ ਸਵਾਮੀ ਪ੍ਰੀਤਮ ਆਪਣੇ ਘਰ ਮੰਦਰ ਸੁਖਦਾਈ, ਹਰ ਨਾਮ ਨਿਧਾਨ ਨਾਨਕ ਜਨ ਪਾਇਆ ਸਗਲੀ ਇੱਛ ਪੁਜਾਈ। ਸੋਰਠ ਮਹਿਲਾ ਪੰਜਵਾਂ ਗੁਰ ਕੇ ਚਰਨ ਬਸੇ ਰਿਧ

ਕਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ਸੋਰਠ ਮਹਿਲਾ ਪੰਜਵਾਂ ਸੰਚਨ ਕਰੋ ਨਾਮ ਤਨ ਨਿਰਮਲ ਥਾਤੀ ਅਗਮ ਅਪਾਰ ਬਿਲਸ਼ ਬਿਨੋਦ ਆਨੰਦ।

ਅੰਤਰ ਜਤ ਕਤ ਭੇਖੋ ਸੋਈ, ਨਾਨਕ ਗੁਰ ਪਾਇਓ ਵਡ ਭਾਗੀ, ਤਿਸ ਜੇਵਡ ਅਵਰ ਨ ਕੋਈ। ਸੋਰਠ ਮਹਿਲਾ ਪੰਜਵਾਂ, ਸੁਖ ਮੰਗਲ ਕਲਿਆਣ ਸਹਿਜ ਤੁਨ, ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ।

ਨਾਨਕ ਸਦਗੁਰਬਾਣ। ਸੋਰਠ ਮਹਿਲਾ ਪੰਜਵਾਂ, ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਬਾਰਿਆ, ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ, ਆਪਣਾ ਬਿਰਜ ਸਵਾਰਿਆ, ਹੋਈ ਰਾਜੇ ਰਾਮ ਕੀ ਰਖਵਾਲੀ, ਸੂਖ ਸਹਿਜ ਆਨੰਦ ਗੁਣ ਗਾਵੋ, ਮਨ ਤਨ ਦੇਹ ਸੁਖਾਲੀ ਰਹਾਓ, ਸਤਿਤ ਉਦਾਹਰਣ ਸਤਿਗੁਰ ਮੇਰਾ, ਮੋਹਿ ਤਿਸ ਕਾ ਪਰਵਾਸਾ, ਬਖਸ਼ ਲਏ ਸਭ ਸੱਚੇ।

ਕਾਰਜ ਸਗਲ ਤਵਾਰੇ। ਹਰ ਜਨ ਸਿਮਰਿਆ ਨਾਮ ਆਧਾਰ, ਪਾਪ ਉਤਾਰਿਆ ਸਤਿਗੁਰ ਪੂਰੇ, ਆਪਣੀ ਕਿਰਪਾ ਧਾਰ ਰਹਾਓ, ਸਦਾ ਆਨੰਦ ਕਰੇ ਮੇਰੇ ਪਿਆਰੇ, ਹਰ ਗੋਬਿੰਦ ਗੁਰ ਰਾਖਿਆ, ਵੱਡੀ ਵਡਿਆਈ ਨਾਨਕ ਕਰਤੇ ਕੀ, ਸਾਚ ਸ਼ਬਦ ਸਤ ਪਾਖਿਆ। ਸੋਰਠ ਮਹਿਲਾ ਪੰਜਵਾਂ, ਤੈ ਕਿਰਪਾਲ ਸਵਾਮੀ ਮੇਰੇ, ਤਿਸ ਸਾਚੇ ਦਰਬਾਰ, ਸਤਿਗੁਰ ਤਾਪ ਗਵਾਇਆ।

ਹਰ ਰਸਕ ਰਸਕ ਗੁਣਦਾਇਆ। ਪ੍ਰਭ ਕਾਟਿਆ ਜਮ ਕਾ ਪਾਸਾ, ਮਨ ਪੂਰਨ ਹੋਈ ਆਸਾ, ਜਹਿ ਪੇਖਾਂ ਤਹਿ ਸੋਈ, ਹਰ ਪ੍ਰਭ ਬਿਨ ਅਵਰ ਨ ਕੋਈ। ਕਰ ਕਿਰਪਾ ਪ੍ਰਭ ਰਾਖੇ, ਸਭ ਜਨਮ ਜਨਮ ਦੁਖ ਲਾਤੇ, ਨਿਰਭਉ ਨਾਮ ਤੇ ਆਇਆ, ਅਟਲ ਸੁਖ ਨਾਨਕ ਪਾਇਆ। ਸੋਰਠ ਮਹਿਲਾ ਪੰਜਵਾਂ, ਸਾਡ ਪਾਈ ਕਰਤਾਰੇ, ਤਾਪ ਛੋੜ ਗਿਆ ਪਰਵਾਰੇ, ਗੁਰਪੂਰੇ ਹੈ ਰਾਖੀ, ਸਰਨ ਸੱਚੇ ਕੀ ਤਾਕੀ, ਪਰਮੇਸ਼ਰ ਆਪ ਹੋਆ ਰਖਵਾਲਾ, ਸਾਂਤ ਸਹਿਜ ਸੁਖ ਖਿਨ ਮੈਂ ਉਪਜੇ, ਮਨ ਹੋਆ ਸਦਾ ਸੁਖਾਲਾ। ਰਹਾਓ।

ਪੰਜਵਾਂ ਕਰਤੀ ਜਾ ਦੁਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸਨਾਨਾ ਗੁਰਪੂਰੈ ਕੀਨੇ ਦਾਨਾ ਸਭ ਕੁਸਲ ਕੇ

ਗੁਰ ਚਰਨੀ ਲਾਗ ਤਰਿਓ ਪਵ ਸਾਗਰ, ਜਪ ਨਾਨਕ ਹਰ ਹਰ ਨਾਮਾ ਸੋਰਠ ਮਹਿਲਾ ਪੰਜਵਾਂ। ਪਇਓ ਕਿਰਪਾਲ ਦੀਨ ਦੁਖ ਪੰਜਨ, ਆਪੇ ਸਭ ਵਿਥ ਥਾਟੀ, ਖਿਨ ਮੈਂ ਰਾਖ ਲਿਓ ਜਨ ਆਪਣਾ, ਗੁਰ ਪੂਰੈ ਬੇੜੀ ਕਾਟੀ। ਮੇਰੇ ਮਨ ਗੁਰ ਗੋਬਿੰਦ ਸਦ ਤਿਆਈਐ, ਸਗਲ ਕਲੇਸ਼ ਮਿਟੈ ਇਸ ਤਨ ਤੇ, ਮਨ ਚਿੰਦਿਆ ਫਲ ਪਾਈਐ ਰਹਾਉ। ਜੀ ਜੰਤ ਜਾਂ ਕੇ ਸਭ ਕੀਨੇ, ਪ੍ਰਭ ਉੱਚਾ ਅਗਮ ਅਪਾਰਾ, ਸਾਧ ਸੰਗ ਨਾਨਕ ਨਾਮ ਤਿਆਇਆ, ਮੁਖ ਉਜਲ ਪਏ ਦਰਬਾਰਾ ਸੋਰਠ ਮਹਿਲਾ ਪੰਜਵਾਂ। ਸਿਮਰੋ ਆਪਣਾ ਸਾਈ ਦਿਨ ਸਰੈਨ ਸਦ ਤਿਆਈ, ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ। ਆਪਣੇ ਗੁਰ ਉਪਰ ਕੁਰਬਾਨ, ਪਏ ਕਿਰਪਾਲ ਪੂਰਨ ਪ੍ਰਭ ਦਾਤੇ, ਜੀ ਹੋਏ ਮਿਹਰਬਾਨ ਰਹਾਉ। ਨਾਨਕ ਜਨ ਸਰਨਾਈ ਜਿਨ ਪੂਰਨ ਭੈਜ ਰਖਾਈ, ਸਗਲੇ ਦੁੱਖ ਮਿਟਾਈ, ਸੁਖ ਪੁੰਚੋ ਮੇਰੇ ਪਾਈ ਸੋਰਠ ਮਹਿਲਾ ਪੰਜਵਾਂ।

ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ ਰਹਾਉ। ਮੁਕਤ ਪੰਥ ਜਾਣਿਓ ਤੈਨਾ ਹਿਨ, ਤਨ ਜੋਰਨ ਕੋ ਧਾਇਆ। ਅੰਤ ਸੰਗ ਕਾਹੂ ਨਹੀਂ ਜੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਕੱਟ ਹੀ ਮਾਹੇ ਨਿਰੰਜਨ ਤੇਰੇ, ਤੈ ਖੋਜਤ ਉਦਿਆਨਾ। ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ। ਮਾਨਸ ਦੇ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਸੋਰਠ ਮਹਿਲਾ ਨਾਵਾਂ, ਮਨ ਰੇ ਪ੍ਰਭ ਕੀ ਸਰਨ ਵਿਚਾਰੋ, ਜੇ ਸਿਮਰਤ ਗਨਕਾਸੀ ਉਦਰੀ, ਤਾਂ ਕੋ ਜਸ ਉਰਧਾਰੋ ਰਹਾਓ। ਅਟਲ ਭਇਓ ਤ੍ਰੂ ਜਾ ਕੈ ਸਿਮਰਨ, ਅਰ ਨਿਰਪੈ ਪਦ ਪਾਇਆ। ਦੁਖ ਹਰਤਾ ਇਹ ਵਿਦ ਕੋ ਸਵਾਮੀ, ਤੈ ਕਾਹੇ ਬਿਸਰਾਇਆ। ਜਬ ਹੀ ਸਰਨ ਗਈ ਕਿਰਪਾ ਨਿਧ, ਗਜ ਗ੍ਰਹ ਤੇ ਛੂਟਾ। ਮਹਿਮਾ ਨਾਮ ਕਹਾਂ ਲੋ ਬਰਨੋ, ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਜਗ ਜਾਨੇ।

ਦਾਤਾ ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਸੋਰਠ ਮਹਿਲਾ ਨਾਵਾਂ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਪਾਉਂਦੇ ਹੋ ਕਾਹੂ ਕੋ ਨਾਹੀ ਰਹਾਓ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂ ਦਿਸਕੇ ਰਹਿ ਵਿਪਤ ਪਰੀ ਸਭ ਹੀ ਸੰਗ ਛਾਡਤ ਕੋ ਨਾ ਆਵਤ ਨੇਰੈ ਕਰ ਕੀ ਨਾਰ ਬਹੁਤ ਹਿਤ ਜਾਂ ਸਿਉ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਇਹ ਵਿਧ ਕੋ ਵਿਵਹਾਰ ਬਨਿਓ ਹੈ ਜਾਂ ਸਿਉ ਨਿਉ ਲਗਾਇਓ ਅੰਤ ਬਾਰ ਨਾਨਕ ਬਿਨ ਹਰਜੀ ਕੋ ਕਾਮਨਾ ਆਇਓ ਸੋਰਠ ਮਹਿਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਚੌਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ ਮਰੈ ਮਸਾਣ ਨਾ ਜਾਈ ਤ੍ਰਿਸ਼ਨਾ ਰਾਤ ਨਾ ਪਰ ਕਰ ਜਾਵਾਂ।

ਰਹਾਓ। ਸਾਲਾ ਹੀ ਸਾਲਾਹਣਾ ਪਿਆਰੇ, ਦੂਜਾ ਅਵਰ ਨਾ ਕੋਏ, ਮੇਰੇ ਪ੍ਰਭ ਸਾਲਾਹਨ ਸੇ ਭਲੇ ਪਿਆਰੇ, ਸਬਦ ਰਤੇ ਰੰਗ ਹੋਏ, ਤਿਸਕੀ ਸੰਗਤ ਜੇ ਮਿਲੇ ਪਿਆਰੇ, ਰਸ ਲੈ ਤਤ ਵਿਲੋਏ, ਪਤ ਪਰਵਾਨਾ ਸਾਚ ਪਿਆਰੇ, ਨਾਮ ਸੱਚਾ ਨਿਸ਼ਾਨ, ਆਇਆ ਲਿਖ ਲੈ ਜਾਵਣਾ ਪਿਆਰੇ, ਹੁਕਮੀ ਹੁਕਮ ਪਛਾਣ, ਗੁਰਬਿਨ ਹੁਕਮ ਨਾ ਬੂਜੀਐ ਪਿਆਰੇ, ਸਾਚੇ ਸਾਚਾ ਤਾਣ, ਹੁਕਮੇ ਅੰਦਰ ਨਿਮਿਆ ਪਿਆਰੇ, ਹੁਕਮੇ ਉਦਰ ਮਝਾਰ, ਹੁਕਮੇ ਅੰਦਰ ਜੰਮਿਆ ਪਿਆਰੇ, ਉਦੋ ਸਿਰ ਕੈ ਭਾਰ, ਗੁਰਮੁਖ ਦਰਗਹਿ ਜਾਣੀਐ ਪਿਆਰੇ, ਚੱਲੈ ਕਾਰਜ ਸਾਰ, ਹੁਕਮੇ ਅੰਦਰ ਆਇਆ ਪਿਆਰੇ, ਹੁਕਮੇ ਜਾਂਦੋ ਜਾਏ, ਹੁਕਮੇ ਬਨ ਚਲਾਈਐ ਪਿਆਰੇ, ਮਨਮੁਖ ਲਹਿ ਸਜਾਏ, ਹੁਕਮੇ ਸ਼ਬਦ ਪਛਾਣੀਐ ਪਿਆਰੇ, ਦਰਗਹਿ ਪੈਦਾ ਜਾਏ, ਹੁਕਮੇ ਗਣਤ ਗਣਾਈਐ ਪਿਆਰੇ, ਹੁਕਮੀ ਹੋ ਮੈਂ ਦੋਏ, ਹੁਕਮੇ ਪਵੈ ਪਵਾਈਐ ਪਿਆਰੇ, ਅਵਗੁਣ ਮੁੱਠੀ ਰੋਏ, ਹੁਕਮ ਸਜਾਪੈ ਸਾਹ ਕਾ ਪਿਆਰੇ, ਸੱਚ ਮਿਲੈ ਵਡਿਆਈ ਹੋਏ, ਆਖਣ ਔਖਾ ਆਖੀਐ ਪਿਆਰੇ, ਕਿਉ ਸੁਣੀਐ ਸੱਚ ਨਾਉ, ਜਿੰਨੀ ਸੋ ਸਾਲਾਹਿਆ ਪਿਆਰੇ, ਹਉ ਤਿਨ ਬਲਿਹਾਰੈ ਜਾਉ, ਨਾਉ ਮਿਲੈ ਸੰਤੋਖੀਆ ਪਿਆਰੇ, ਨਦਰੀ ਮੇਲ ਮਿਲਾਉ, ਕਾਇਆ ਕਾਗਦ ਜੇਥੀਐ ਪਿਆਰੇ, ਮਨ ਮਸਵਾਣੀ ਧਾਰ, ਲਲਤਾ ਲੇਖਣ ਸੱਚ ਕੀ ਪਿਆਰੇ, ਹਰ ਗੁਣ ਲਿਖੋ ਵਿਚਾਰ, ਤਨ ਲਿਖਾਰੀ ਨਾਨਕਾ ਪਿਆਰੇ, ਸਾਚ ਲਿਖੈ ਉਰਧਾਰ, ਸੋਰਠ ਮਹਿਲਾ ਪਹਿਲਾ, ਦੁੱਤ ਕੀ ਤੂੰ ਗੁਣ ਦਾਤੋ ਨਿਰਮਲੋ, ਤੂੰ ਗੁਣ ਦਾਤੋ ਨਿਰਮਲੋ ਪਾਈ, ਨਿਰਮਲ ਨਾ ਮਨ ਹੋਏ, ਹਮ ਅਪਰਾਧੀ ਨਿਰਗੁਣੇ ਪਾਈ, ਤੁਝ ਹੀ ਤੇ ਗੁਣ ਸੋਏ, ਮੇਰੇ ਪ੍ਰੀਤਮਾ ਤੂੰ ਕਰਤਾ ਕਰ ਵੇਖ, ਹਉ ਪਾਪੀ ਪਾਖੰਡੀਆ ਪਾਈ, ਮਨ ਤਨ ਨਾਮ ਵਿਸ਼ੇਖ ਰਹਾਓ, ਵਿਖ ਮਾਇਆ ਚਿਤ ਮੋਹਿਆ ਪਾਈ, ਚਤੁਰਾਈ ਪਤ ਖੋਏ, ਚਿਤ ਮੈਂ ਠਾਕੁਰ ਸਚ ਵਸੈ ਪਾਈ, ਜੇ ਗੁਰ ਗਿਆਨ ਸਮੋਏ, ਰੂੜੋ ਰੂੜੋ ਆਖੀਐ ਪਾਈ, ਰੂੜੋ ਲਾਲ ਚਲੂਲ, ਜੇ ਮਨ ਹਰਸਿਓ ਬੈਰਾਗੀਐ ਪਾਈ, ਦਰ ਕਰ ਸਾਚ ਅਪੂਲ, ਪਾਤਾਲੀ ਆਕਾਸ਼ ਤੂੰ ਪਾਈ, ਕਰ ਕਰ ਤੂੰ ਗੁਣ ਗਿਆਨ, ਗੁਰ ਮਿਲਿਆ ਸੁਖ ਪਾਇਆ ਪਾਈ, ਚੂਕਾ ਮਨੋ ਗੁਮਾਨ, ਜਲ ਮਲ ਕਾਇਆ ਮਾਂਜੀਐ ਪਾਈ, ਪੀ ਮੈਲਾ ਤਨ ਹੋਏ, ਗਿਆਨ ਮਹਾ ਰਸ ਨਾਈਐ ਪਾਈ, ਮਨ ਤਨ ਨਿਰਮ

ਬੁਰਬਿਨ ਅਲਖ ਨਾ ਲਖੀਐ ਪਾਏ ਜਗ ਬੂਡੈ ਪਤ ਖੋਏ ਮੇਰੇ ਠਾਕੁਰ ਹਾਥ ਵਡਾਇਆ ਪਾਈ ਜੈ ਪਾਵੈ ਤੈਂ ਦੇ ਬੈਸਰ ਬੋਲੇ ਮੀਠਲੀ ਪਾਈ ਸਾਚ ਕਹਿ ਪਿਰ ਪਾਏ ਬਿਰਹਿ ਬੇਦੀ ਸਚ ਵਸੀ ਪਾਈ ਅਧਿਕ ਰਹੀ ਹਰ ਨਾਏ ਸਭ ਕੋ ਆਖੈ ਆਪਣਾ ਪਾਈ ਗੁਰ ਤੇ ਬੂਜੈ ਸੁਜਾਨ ਜੋ ਵੀ ਦੇ ਸੇ ਉਬਰੇ ਪਾਈ ਸਬਦ ਸੱਚਾ ਨਿਸ਼ਾਨ ਈਦਨ ਅਧਿਕ ਸਕੇਲੀਐ ਪਾਈ ਪਾਵਕ ਰੰਚਕ ਪਾਏ ਖਿਨ ਪਲ ਨਾਮ ਹਿਰਦੈ ਵਸੈ ਪਾਈ ਨਾਨਕ ਮਿਲਣ ਸੁਭਾਏ ਸੋਰਠ ਮਹਿਲਾ ਤੀਜਾ ਕਰ ਪਹਿਲਾ ਤਿਤੁਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜਿਉ ਹਰਨਾਥ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਮਨਮੁਖ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸਵਾਮੀ ਭਗਤ ਤੇਰੀ ਸਰਣਾਈ ਰਹਾਓ ਭਗਤਾਂ ਨੂੰ ਜਮ ਜੋਹੇ ਨਾ ਸਾਕੈ ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਏ ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨਮੁਖਾਂ ਨੂੰ ਪ੍ਰਤੀਤ ਨਾ ਆਵੇ ਅੰਤਰ ਲੋਭ ਸੁਆਓ ਗੁਰਮੁਖ ਹਿਰਦੈ ਸ਼ਬਦ ਨਾ ਭੇਜਿਓ ਹਰ ਨਾਮ ਨਾ ਲਾਗਾ ਪਾਓ ਕੂੜ ਕਪਟ ਪਾਜ ਲਹਿ ਜਾਸੀ ਮਨਮੁਖ ਫੀਕਾ ਲਾਓ ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਏਕੋ ਪੁਰਖ ਵਿਦਾਤਾ ਹਉ ਮੈਂ ਮਾਰ ਮਨਸਾ ਮਨੈ ਸਵਾਣੀ ਗੁਰ ਕੈ ਸ਼ਬਦ ਪਛਾਤਾ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਣ ਹਾਰਾ ਓਨਾ ਕੀ ਰੀਸ ਕਰੇ ਸੋ ਵਿਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ ਬਿਨ ਸਤਗੁਰ ਸੇਵੇ ਕਿਨੇ ਨਾ ਪਾਇਆ ਮਨਮੁਖ ਪਉ ਕੇ ਮੂਹੇ ਬਿਲ ਲਾਈ ਆਵੇ ਜਾਵੇ ਠੌਰ ਨਾ ਪਾਵੇ ਦੁਖ ਮੈਂ ਦੁਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਜ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ ਵੇਦ ਪੜੈ ਤੈ ਵਾਦ ਵਖਾਣੈ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਪਜ ਛੂਟੈ ਗੁਰ ਸਰਣਾਈ ਜਿਨ ਹਰ ਮਨ ਵਸਿਆ ਸੇ ਦਰ ਸਾਚੇ ਦਰ ਸਾਚੈ ਸਚਿਆਰਾ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰ ਰਾਖਿਆ ਉਰਧਾਰਾ ਸੋਰਠ ਮੈਲਾ ਤੀਜਾ ਦੁੱਤਕੀ ਨਿਗੁਣਿਆਂ ਨੂੰ ਆਪੇ ਬਖਸ਼ ਲੈ ਪਾਈ ਸਤਗੁਰ ਕੀ ਸੇਵਾ ਲਾਏ ਸਤਗੁਰ ਕੀ ਸੇਵਾ ਉਤਮ ਹੈ ਪਾਈ ਰਾਮ ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਪਾਈ ਪੂਰੇ ਸਤਗੁਰ ਲੈ ਲਾਏ ਰਹਾਓ ਕੌਣ ਕੌਣ ਅਪਰਾਧੀ ਬਖਸ਼ਿਅਨ ਪਿਆਰੇ ਸਾਚੈ ਸ਼ਬਦ ਵਿਚਾਰ ਪੌਜਲ ਭਾਰ ਉਤਾਰਿਅਨ ਪਾਈ ਸਤਗੁਰ ਬੇੜੈ ਚਾੜ ਮਨੂਰੈ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਾਰਣੈ ਪਾਈ ਸਤਗੁਰ ਕੋ ਸਦ ਬਲਿਹਾਰੈ ਜਾਓ ਨਾਮ ਨਿਧਾਨ ਜਿਨ ਦਿੱਤਾ ਪਾਈ ਗੁਰਮਤ ਸਹਿਜ ਸਮਾਓ ਗੁਰਬਿਨ ਸਹਿਜ ਨਾ ਉਪਜੈ ਪਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋਂ ਆਪ ਗਵਾਏ ਗੁਰਮਤੀ ਪਉ ਉਪਜੈ ਪਾਈ ਪਉ ਕਰਨੀ ਸਚ ਸਾਰ ਪ੍ਰੇਮ ਪਦਾਰਥ ਪਾਈਐ ਪਾਈ ਸਚ ਨਾਮ ਆਧਾਰ ਜੋ ਸਤਗੁਰ ਸੇਵੈ ਆਪਣਾ ਪਾਈ ਤਿਨਕੈ ਹੋ ਲਾਗੋ ਪਾਏ ਜਨਮ ਸਵਾਰੀ ਆਪਣਾ ਪਾਈ ਕੁਲ ਵੀ ਲਈ ਬਖਸ਼ਾਏ ਸਚ ਬਾਣੀ ਸਚ ਸ਼ਬਦ ਹੈ ਪਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮਨ ਵਸੈ ਪਾਈ ਤਿਸ ਬਿਘਨ ਨਾ ਲਾਗੈ ਕੋਏ ਸੋਰਠ ਮਹਿਲਾ ਤੀਜਾ ਹਰ ਜਿਉ ਸ਼ਬਦੇ ਜਾਪਦਾ ਪਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੁਹਾਗਣੀ ਪਾਈ ਅੰਦਿਨ ਰਤੀਆਂ ਰੰਗ ਲਾਏ ਹਰ ਜੀ ਤੂੰ ਆਪੇ ਰੰਗ ਚੜਾਏ ਗਾਵੋ ਗਾਵੋ ਰੰਗ ਰਾਤਿਓ ਪਾਈ
हर सेती रंग लाए रहाओ। गुर की कार कमावणी पाई,

ਪ੍ਰੰਪ ਹੋਵੇ ਨਾਥ, ਮਿਲ ਸੰਤ ਸਵਾ ਮਨ ਮਾਂਜੀਐ ਪਾਈ, ਹਰ ਕੈ ਨਾਮ ਨਿਵਾਸ। ਮਿਟੈ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੇ ਪ੍ਰਗਾਸ। ਗੁਰਬਚਨੀ ਸੁਖ ਉਪਜੈ ਪਾਈ, ਸਭ ਫਲ ਸਤਿਗੁਰ ਪਾਸ। ਮੇਰਾ ਤੇਰਾ ਛੋਡੀਐ ਪਾਈ, ਹੋਈਐ ਸਭ ਕੀ ਤੂਰ। ਘਟ ਘਟ ਬ੍ਰਹਮ ਪਸਾਰਿਆ ਪਾਈ, ਪੇਖੈ ਸੁਣੇ ਹਜੂਰ। ਜਿਤ ਦਿਨ ਵਿਸਰੈ ਪਾਰ ਬ੍ਰਹਮ ਪਾਈ, ਤਿਤ ਦਿਨ ਮਰੀਐ ਚੂਰ। ਕਰਨ ਕਰਾਵਨ ਸਮਰਥੋ ਪਾਈ, ਸਰਬ ਕਲਾ ਭਰਪੂਰ। ਪ੍ਰੇਮ ਪਦਾਰਥ ਨਾਮ ਹੈ ਪਾਈ, ਮਾਇਆ ਮੋਹ ਬਿਨਾਸ। ਤਿਸ ਪਾਵੈ ਤਾਂ ਮੇਲ ਲੈ ਪਾਈ, ਹਿਰਦੈ ਨਾਮ ਨਿਵਾਸ। ਗੁਰਮੁਖ ਕਮਲ ਪ੍ਰਗਾਸੀਐ ਪਾਈ, ਹਿਰਦੈ ਹੋਵੈ ਪ੍ਰਗਾਸ। ਪ੍ਰਗਟ ਪਇਆ ਪ੍ਰਤਾਪ ਪ੍ਰਭ ਪਾਈ, ਮੌਲਿਆ ਤਰਤਿਆ।

ਹਰਿਐ ਸਭ ਰਾਜ ਸਿਸ਼ਟ ਕਾਲੇ, ਨਾਨਕ ਗੁਰਮੁਖ ਬੁਝਿਐ ਜਾਂ ਆਪੇ ਨਦਰ ਕਰੇ ਮਹਿਲਾ ਤੀਜਾ। ਜਿਨ ਗੁਰਮੁਖ ਨਾਮ ਤੇ ਆਇਆ ਆਏ ਤੇ ਪਰਵਾਣ, ਨਾਨਕ ਕੁੱਲ ਉਦਾਰੈ ਆਪਣਾ ਦਰਗੈ ਪਾਵੈ ਮਾਣ ਪੌੜੀ। ਗੁਰਮੁਖ

ਸਾਏ ਬਿਨ ਸਤਿਗੁਰ ਨਾਉ ਨਾ ਪਾਇਐ ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗਚਾਰ ਮਹਿਲਾ ਤੀਜਾ ਕਿਆ ਗਬਰੂ ਕਿਆ ਬਿਰਧ ਹੈ ਮਨ ਮੁਖ

ਪਿਖਾ ਜੋ ਹਰ ਨਾਮ ਤੇ ਆਇੰਦੇ ਤਿੰਨ ਦਰਸ਼ਨ ਪਿਖਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਵਿਖ ਕਿਰਖਾ ਤਨ ਤਨ ਸੁਹਾਵ।

ਗੁਰ ਕੈ ਹੇਤ ਪਿਆਰ ਪੌੜੀ, ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ, ਹਰ ਜਿਉ ਤਿਨਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੀ, ਉਹ ਕਰ ਕਰ ਫਿਰੈ ਕਸੁਧ ਮਨ ਜੋ ਤਰਕਟ ਨਾਰੀ, ਵਡ ਪਾਗੀ ਸੰਗਤ ਮਿਲੇ ਗੁਰਮੁਖ ਸਵਾਰੀ, ਹਰ ਮੇਲੋ ਸਤਗੁਰ ਦਇਆ ਕਰ ਗੁਰ ਕੋ ਬਲਿਹਾਰੀ। ਸਲੋਕ ਮਹਿਲਾ ਤੀਜਾ।

ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ ਤਨ ਤਨ ਗੁਰ ਸੋਈ। ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰਨਾਈ। ਓਇਲੇ ਜਾਰੇ ਓਇਲੇ ਗਾਡੇ ਤੇਰੀ ਗਤ ਦੋਹੂ ਨਾ ਪਾਈ।

ਇੱਕ ਬਸ ਅਗੋਚਰ ਲਹੀ ਹੈ, ਬਸ ਅਗੋਚਰ ਪਾਈ, ਕਟ ਦੀਪਕ ਰਿਹਾ ਸਮਾਏ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ।

ਮਿਲ ਪਾਰਸ ਕੰਚਨ ਹੋਇਆ, ਮੁਖ ਮਨਸਾ ਰਤਨ ਪਰੋਇਆ, ਨਿਜ ਭਾਉ ਪਇਆ ਪਰਮ ਪਾਗਾ, ਗੁਰ ਪੂਛੇ ਮਨ ਪਤਿਆਗਾ। ਜਲ ਪੀਤਰ ਕੁੰਭ ਸਮਾਨਿਆ, ਸਭ ਰਾਮ ਏਕ ਕਰ ਜਾਣਿਆ, ਗੁਰ ਚੇਲੇ ਹੈ ਮਨ ਮਾਨਿਆ, ਜਨ ਨਾਮੇ ਤਤ ਪਛਾਣਿਆ।

ਭਜਨ ਕਟੈ ਜਮ ਪਾਸਾ, ਭਗਤ ਹੇਤ ਗਾਵੈ ਰਵਿਦਾਸਾ। ਜਲ ਕੀ ਪੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਹਾਂਡ ਮਾਸ ਨਾਰੀ।

ਦਾ ਪੈਰਾ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੈ ਆਣਾ ਦਰਗੈ ਕਰੀਐ ਤੀਨੇ ਲੇਖ ਖੋਟਾ ਕਾਮ ਨਾ ਆਵੇ ਵੇਖ ਨਾਨਕ ਜੇ ਵਿਚ ਰੁਪਾ ਹੋਏ ਖਰਾ ਖਰਾ ਆਖੇ ਸਭ ਕੋਈ ਰਹਾਓ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਕਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ

ਨਾਹੀ ਸਭ ਕਾ ਟੱਬ ਖਾਨਸ਼ਟ ਜਗ ਪ੍ਰਿਸ਼ਟ ਹੋਏ ਡੂਬਤਾ ਇਵ ਜਗ ਕਲ ਮੈਂ ਰਾਮ ਨਾਮ ਸਾਰ ਅੱਖੀ ਤਾਮੀ ਤੈ ਨਾਕ ਪਕੜੇ ਠੱਗਣ ਕਉ ਸੰਸਾਰ ਰਹਾਓ ਆਂਟ ਤੇਤੀ ਨਾਕ ਪਕੜੇ ਸੂਝ ਤੇ ਤਿਨ ਲੋ ਮਗਰ ਪਾਛੈ ਕਛ ਨ ਸੂਝੈ ਇਹ ਪਦਮ ਅਲੋ ਖਤਰੀਆ ਤਾ ਧਰਮ ਛੋਡਿਆ ਮਲੇਚ ਪਾਖਿਆ ਗਹੀ ਸ੍ਰਿਸ਼ਟ ਸਭ ਇਕ ਵਰਨ ਹੋਈ ਧਰਮ ਕੀ ਗਪ ਰਹੀ ਅਸਤ ਫਾਰ

ਸ਼ਾਂਤ ਨਾ ਪਾਏ। ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਏ, ਨਾਨਕ ਨਾਮ ਸ਼ਾਂਤ ਸੁਖ ਪਾਏ, ਤਨਾਸਰੀ ਮਹਿਲਾ ਤੀਜਾ। ਸਦਾ ਤਨ ਅੰਤਰ ਨਾਮ ਸਮਾਲੇ, ਜੀ ਜੰਤ ਜਿਨੈ ਪ੍ਰਤਪਾਲੇ, ਮੁਕਤ ਪਦਾਰਥ ਤਿਨ ਕੋ ਪਾਏ, ਹਰ ਕੈ ਨਾਮ ਰਤੇ ਲਿਵਲਾਏ। ਗੁਰ ਸੇਵਾ ਤੇ ਹਰ ਨਾਮ ਤਨ ਪਾਵੇ, ਅੰਤਰ ਪ੍ਰਗਾਸ ਹਰ ਨਾਮ ਤੇ ਆਵੇ ਰਹਾਉ। ਇਹ ਹਰ ਰੰਗ ਗੂੜਾ ਤਨ ਪਿਰ ਹੋਏ, ਸਾਂਤ ਸਿਗਾਰ ਰਾਵੇ ਪ੍ਰਭ ਸੋਏ, ਹਉ ਮੈਂ ਵਿੱਚ ਪ੍ਰਭ ਕੋਏ ਨਾ ਪਾਏ।

ਅਵਰ ਨਾ ਕੋਈ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਾਗ ਤਨਾਸਰੀ ਮਹਿਲਾ ਤੀਜਾ ਘਰ ਚੌਥਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਹਮ ਪੀਖਤ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕਹੋ ਸਦਾ ਰਹੋ ਰੰਗਰਾਤਾ ਹਉ ਬਲਿਹਾਰ ਰਹਿ ਜਾਓ ਸਾਚੇ ਤੇਰੇ ਨਾਮ ਵਿਟੋ ਤਰਨ ਤਾਰਨ

ਸੇਗ ਦੇ ਗਾਲੀ ਸਤਿਗੁਰ ਸੇਵ ਖਰਚ ਹਰ ਬਾਂਧੋ ਮਤ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਹਰ ਹਰ ਜਪਨ ਜਪ ਲੋਚ ਲੁਚਾਨੀ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗਰਾਲੀ ਸਨਾਤਰੀ ਮਹਿਲਾ ਚੌਥਾ ਹਰ ਹਰ ਬੂੰਦ ਪਏ ਹਰ ਸਵਾਮੀ ਹਮ ਚਾਤ੍ਰਿਕ ਬਿਲਲ ਬਿਲ ਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵੋ ਹਰ ਨਿਮਖਾਤੀ ਹਰ ਬਿਨ ਰਹਿ ਨਾ ਸਕੋ ਇਕ ਰਾਤੀ ਜਿਉ ਬਿਨ ਅਮਲੇ ਅਮਲੀ ਮਰ ਜਾਈ ਹੈ ਤਿਉ ਹਰ ਬਿਨ ਹਮ ਮਰ

ਕੀਤੀ। ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਪਗਾਤੀ। ਤਨਾਸਰੀ ਮਹਿਲਾ ਚੌਥਾ। ਕਲ ਯੁਗ ਕਾ ਧਰਮ ਕਹੋ ਤੁਮ ਭਾਈ, ਕਿਵ ਛੂਟੈ ਹਮ ਛੁਟਕਾ ਕੀ। ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤਰੇ ਤਰਾ ਕੀ। ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਹਰ ਜਪਨ ਜਪਾਵੋ ਆਪਣਾ। ਹਮ ਮਾਂਗੀ ਭਗਤ ਏਕਾ ਕੀ ਰਹਾਓ। ਹਰ ਕੇ ਸੇਵਕ ਸੇ ਹਰ ਪਿਆਰੇ, ਜਿਨ ਜਪਿਓ ਹਰ ਬਚਨਾ ਕੀ। ਲੇਖਾ ਚਿਤ੍ਰ ਗੁਪਤ ਜੋ ਲਿਖਿਆ, ਸਭ ਛੂਟੀ ਜਮ ਕੀ ਬਾਕੀ। ਹਰ ਕੇ ਸੰਤ ਜਪਿਓ ਮਨ ਹਰ ਹਰ, ਲਗ ਸੰਗਤ ਸਾਧ ਜਨਾ ਕੀ। ਜਿਨ ਯਰ ਸੂਰ ਤ੍ਰਿਸ਼ਨਾ ਅਗਨ ਬੁਜਾਨੀ, ਸਿਵ ਚਰਿਓ ਚੰਦ ਚੰਦਾ ਕੀ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ ਆਪ ਅਪਾ ਕੀ। ਜਨ ਨਾਨਕ ਕਹੋ ਪ੍ਰਭ ਕਿਰਪਾ ਕੀ ਜੈ, ਕਰ ਦਾਸਨ ਦਾਸ ਦਸਾ ਕੀ। ਤਨਾਸਰੀ ਮਹਿਲਾ ਚੌਥਾ। ਕਰ ਪੰਜਵਾਂ ਦੋ ਕਦੇ ਇੱਕੋ ਅੰਕਾਰ, ਸਤਿਗੁਰ ਪ੍ਰਸਾਦ। ਉਰਧਾਰ ਵਿਚਾਰ ਮੁਰਾਰ ਰਮੋਰਮ, ਮਨਮੋਹਨ ਨਾਮ ਜਪੀਨੇ। ਅਦ੍ਰਿਸ਼ਟ ਅਗੋਚਰ ਅਪਰੰਪਰ ਸਵਾਮੀ, ਗੁਰ ਪੂਰੇ ਪ੍ਰਗਟ ਕਰ ਦੀਨੇ। ਰਾਮ ਪਾਰਸ ਚੰਦਨ ਹਮ ਕਾਸ਼ਟ ਲੋਸ਼ਟ, ਹਰ ਸੰਗ ਹਰੀ ਸਤ ਸੰਗ ਬਏ, ਹਰ ਕੰਚਨ ਚੰਦਨ ਕੀਨੇ ਰਹਾਉ। ਨਵ ਛੇ ਖਟ ਬੋਲੇ ਮੁਖ ਆਗਰ, ਮੇਰਾ ਹਰ ਪ੍ਰਭ ਇਵ ਨਾ ਪਤੀ ਨੇ। ਜਨ ਨਾਨਕ ਹਰ ਹਿਰਦੈ ਸਦ ਪਿਆਵੋ, ਕਿਉ ਹਰ ਪ੍ਰਭ ਮੇਰਾ ਪੀਨੇ। ਤਨਾਸਰੀ ਮਹਿਲਾ ਚੌਥਾ। ਗੁਣ ਕਹੋ ਹਰ ਲਹੋ ਕਰ ਸੇਵਾ, ਸਤਗੁਰ ਇਵ ਹਰ ਹਰ ਨਾਮ ਤੇ ਆਈ। ਹਰ ਦਰਗੈ ਪਾਵੇ ਫਿਰ ਜਨਮ ਨਾ ਆਵੇ, ਹਰ ਹਰ ਹਰ ਜੋਤ ਸਮਾਈ। ਜਪ ਮਨ ਨਾਮ ਹਰੀ ਹੋ ਹੈ ਸਰਬ ਸੁਖੀ, ਹਰ ਜਸ ਊਚ ਸਗੁਨਾ ਤੇ ਉਪਰ, ਹਰ ਹਰ ਹਰ ਸੇਵ ਛਡਾਈ ਰਹਾਉ। ਹਰ ਕਿਰਪਾ ਨਿਧ ਕੀਨੀ, ਗੁਰ ਭਗਤ ਹਰ ਦੀਨੀ। ਤਬ ਹਰ ਸਿਉ ਪ੍ਰੀਤ ਬਨ ਆਈ, ਬਹੁ ਚਿੰਤ ਵਿਸਾਰੀ ਹਰ ਨਾਮ ਉਰਧਾਰੀ। ਨਾਨਕ ਹਰ ਪਏ ਹੈ ਸਖਾਈ, ਤਨਾਸਰੀ ਮਹਿਲਾ ਚੌਥਾ। ਹਰ ਪੜ ਹਰ ਲਿਖ ਹਰ ਜਪ ਹਰ ਗਾਓ ਹਰ

ਆਏ। ਸਾਧ ਸੰਗ ਚਿੰਤ ਬਿਰਾ ਨਹੀਂ ਛਾਡੀ, ਅਨੰਦ ਬੁੱਧ ਮੋਹ ਮਨ ਬਾਸਨ ਦੇ ਕਰ ਗਢਾ ਗਾਡੀ। ਰਹਾਉ ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਬ੍ਰਹਮ ਪਸਾਰ ਪਸਾਰਿਓ ਪੀਤਰ, ਸਤਿਗੁਰ ਤੇ ਸੋ ਜੀ ਪਾਈ। ਸਭ ਕੋ ਮੀਤ ਹਮ ਆਪਣ ਕੀਨਾ, ਹਮ ਸਭਨਾ ਕੇ ਸਾਜਨ। ਦੂਰ ਪਰਾਇਓ ਮਨ ਕਾ ਬਿਰਹਾ, ਤਾ ਮੇਲ ਕੀਓ ਮੇਰਾ ਰਾਜਨ। ਬਿਨਸਿਓ ਤੀਠਾ ਅੰਮ੍ਰਿਤ ਬੂਠਾ, ਸਬਦ ਲਗੋ ਗੁਰਮੀਠਾ। ਜਲ ਥਲ ਮਈ

ਆਪ ਤਰਨ ਤਾਰਨ ਹਰ ਨਿਜ ਦੂਖ ਨਾ ਸਕੈ ਬਿਆਪ। ਸਾਧੂ ਸੰਗ ਪਜੋ ਗੋਪਾਲ, ਆਮ ਸੰਜਮ ਕਿਛ ਨਾ ਸੂਜੈ, ਇਹ ਜਤਨ ਕਾਟ ਕਲ ਕਾਲ ਰਹਾਓ। ਆਦ ਅੰਤ ਦਿਆਲ ਪੂਰਨ, ਤਿਸ ਬਿਨਾ ਨਹੀਂ ਕੋਏ,

ਕਰਾ ਰਹਾ ਸਾਚ ਧਰਮ ਨਹੀਂ ਪਾਵੇ ਦੀਠਾ ਝੂਠ ਤੋਂ ਸਿਉਂ ਰਚਿਓ ਮੀਠਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣੇ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੋਵੈ ਕਰਮ ਧਰਮ ਸਗਲਾਈ ਖੋਵੈ ਹੁਕਮ ਨਾ ਬੂਝੈ ਆਵਣ ਜਾਣੇ ਪਾਪ ਕਰੈ ਤਾਂ ਪਛੋ ਤਾਣੇ ਜੋ ਤੁਧ ਪਾਵੇ ਸੋ ਪਰਵਾਨ ਤੇਰੇ ਪਾਣੇ ਨੂੰ ਕੁਰਬਾਨ ਨਾਨਕ ਗਰੀਬ ਬੰਦਾ ਜਨ ਤੇਰਾ ਰਾਖ ਲੈ ਸਾਹਿਬ ਪ੍ਰਭ ਮੇਰਾ ਤਨਾ ਸ੍ਰੀ ਮਹਿਲਾ ਪੰਜਵਾਂ ਮੋਹ ਮਸਕੀਨ ਪ੍ਰਭ ਨਾਮ ਆਧਾਰ ਫਾਟਣ ਕੋ ਹਰ ਹਰ ਰੋਜ਼ਗਾਰ ਸੰਚਣ ਕੋ ਹਰ ਏਕੋ ਨਾਮ ਹਲਤ ਪਲਤ ਤਾਂ ਕੈ ਆਵੇ ਕਾਮ ਨਾਮ ਰਤੇ ਪ੍ਰਭ ਰੰਗ ਅਪਾਰ ਸਾਧ ਗਾਵੇ ਗੁਣ ਏਕ ਨਿਰੰਕਾਰ ਰਹਾਓ ਸਾਧ ਕੀ ਸੋਭਾ ਅਤ ਮਸਕੀਨੀ ਸੰਤ ਵਡਾਈ ਹਰ ਜਸਕੀਨੀ ਅਨੰਦ ਸੰਤਨ ਕੈ ਭਗਤ ਗੋਵਿੰਦ ਸੂਖ ਸੰਤਨ ਕੈ ਬਿਨਸੀ ਚਿੰਦ ਜਹ ਸਾਧ ਸੰਤਨ ਹੋਵੇ ਇਕੱਤਰ ਤਹ ਹਰ ਜਸ ਗਾਵੇ ਨਾਦ ਕਵਿਤ ਸਾਧ ਸਭਾ ਮੈਂ ਅਨੰਦ ਵਿਸਰਾਮ ਹੁਣ ਸੰਗ ਸੋ ਪਾਏ ਜਿਸ ਮਸਤਕ ਕਰਾਮ ਦੇ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਿਆਲ ਕਿਰਪਾਲ ਹਜੂਰ ਨਾਨਕ ਜੀਵੈ ਸੰਤਾਂ ਦੂਰ ਤਨਾਸਰੀ ਮਹਿਲਾ ਪੰਜਵਾਂ ਸੋ ਕਟ ਡਰੈ ਜੇ ਖਤਮ ਸਮਾਰੈ ਡਰ ਡਰ ਪਚੇ ਮਨਮੁਖ ਵਿਚਾਰੇ ਰਹਾਓ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਂ ਕੀ ਨਿਰਮਲ ਸੇਵ ਏਕ ਨਿਰੰਜਨ ਜਾਂ ਕੀ ਰਾਤ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਵਨ ਕਾ ਦਾਤਾ ਪੂਰਨ ਸਭ ਠਾਏ ਕੋਟ ਕਲੇਸ਼ ਮਿਟੈ ਹਰ ਨਾਏ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾਂ ਕੈ ਮਨ ਤਨ ਬਾਸੈ ਜਿਸ ਨੂੰ ਆਪ ਲਏ ਲੜ ਲਾਏ ਦਰਗਹਿ ਮਿਲੈ ਤਿਸੈ ਹੀ ਜਾਏ ਸੇਈ ਭਗਤ ਜੇ ਸਾਚੇ ਭਾਣੇ ਜਮ ਕਾਲ ਤੇ ਪਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹੇ ਵਿਚਾਰ ਘੱਟ ਘੱਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ੍ਰੇਣਾਰ ਤਨਾਸਰੀ ਮਹਿਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰ ਬਾਹਰ ਤੇਰਾ ਦਰਵਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੇ ਕਰਾਵੇ ਸਵਾਮੀ ਸਾਮਸਲਤ ਪਰਵਾਨ ਰਹਾਓ ਪਤ ਪਰਮੇਸ਼ਰ ਗਤ ਨਾਰਾਇਣ ਤਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਏ ਵਿਦ ਜਾਤੀ ਤਨਾਸਰੀ ਮਹਿਲਾ ਪੰਜਵਾਂ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰੂ ਰਾਖੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੇ ਨਾ ਦੁੱਤਰ ਪਾਕੇ ਜਿਨ ਕੈ ਮਨ ਸਾਚਾ ਵਿਸ਼ਵਾਸ ਪੇਖ ਪੇਖ ਸਵਾਮੀ ਕੀ ਸੋਭਾ ਅਨੰਦ ਸਦਾ ਉਲਾਸ ਰਹਾਓ ਚਰਨ ਤਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕਰ ਰਾਖਿਓ ਤਰਾਸਰੀ ਮਹਿਲਾ ਪੰਜਵਾਂ ਜੈ ਜੈ ਪੇਖੋ ਤੈ ਹਜੂਰ ਦੂਰ ਕਥੋ ਨ ਜਾਈ ਰਵ ਰਿਆ ਸਰਬਤਰ ਮੈਂ ਮਨ ਸਦਾ ਤਿਆਏ ਈਤ ਊਤ ਨਹੀਂ ਬੀਛੜੈ ਸੋ ਸੰਗੀ ਗਨਿਐ ਦਿਨਸ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਨੀਐ ਰਹਾਓ ਪ੍ਰਤ ਪਾਲੈ ਅਪਿਆਓ ਦੇ ਕਛ ਊਨ ਨ ਹੋਈ ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਂ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ ਸਾਮਤ ਦਿਓ ਦਿਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਤਨਾਸਰੀ ਮਹਿਲਾ ਪੰਜਵਾਂ
जिन तुम भेजे तिन्हे बुलाए, सुख सहज खेती कर आओ, आनंद मंगल गुण गाओ सहज सुन, नेकल राज कमाओ। तुम कर आवो मेरे मीत, तुमरे दुखी हर आप निवारे, अपदा पई बतीत रहाओ। प्रगट कीने प्रभ करने हारे, नाशन पाजन थाके, पर मंगल वाजे नित वाजे, अपने खत्म निवाजे। अस्थिर रहो डोलो मत कभू, गुर के बचन आधार, जय जयकार सगल पू मंडल, मुख उजल दरबार। जिनके जीत नहीं फेरे, आपे पया सहाई, अचरज किया करने हारे, नानक सच वडियाई।

ਸਤਿਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਵੀਐ ਜੀਉ ਤਜ ਸੰਗ ਸਾਧੂ ਇਕ ਅਰਾਧੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਥ ਸਿਖਿਆ ਕੱਟੀ ਜਮ ਕੀ ਫਾਸੇ ਤੈ ਪਰਮ ਨਾਥੇ ਛੁਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਦਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ ਨਿਤਰਿਆ ਤਰ ਏਕ ਨਾਮ ਨਿਰੰਜਨੋ ਜੀਉ ਤੂੰ ਦਾਤਾ ਦਾਤਾਰ ਸਰਬ ਦੁਖ ਪੰਜਨੋ ਜੀਉ ਦੁਖ ਹਰਤ ਕਰਤਾ ਸੁਖੈ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਬਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਿਆ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਤੈ ਪੰਜਨੋ ਆਪ ਲੀਏ ਲੜ ਲਾਏ ਕਿਰਪਾ ਤਾਰਿਆ ਜੀਓ ਮੋਹਿ ਨਿਰਗੁਣ ਨੀਚ ਅਨਾਸ ਪ੍ਰਭ ਅਗਮ ਅਤਾਰਿਆ ਜੀਓ ਦਿਆਲ ਸਦਾ ਕਿਰਪਾਲ ਸਵਾਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸਤੇ ਰਹਿ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਪੁਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰਿਆ ਤੇਰਾ ਦਰਸ ਅਪਾਰ ਨਾਮ ਅਮੋਲਈ ਜੀਓ ਨਿਤ ਜਪੈ ਤੇਰੇ ਦਾਸ ਪੁਰਖ ਅਤੋਲਈ ਜੀਓ ਸੰਤ ਰਸਨ ਬੂਠਾ ਆਪ ਤੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਪਾਗੇ ਸਦਾ ਅੰਦਿਨ ਜਾਗਿਆ ਸਦ ਸਦਾ ਸਿਮਰ ਤਬ ਸਵਾਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ।

ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜੈਸਰੀ ਮਹਿਲਾ ਨਾਵਾਂ ਹਰਜੂ।

ਜਾਣੇ ਹਉ ਕਿਸ ਚਿਤੇਈਆ ਹਿਕ ਦੂ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿਨਾ ਦੇਖ।

ਸਤਿਗੁਰ ਦਇਆਲ ਹਰ ਨਾਮ ਦ੍ਰਿੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਿਕਾਰ ਜਿਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਿਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ

ਤਾਂ ਸੁਹਾਗਣ ਜਾਣੀਏ ਲਾਜੀ ਜਾਂ ਸੋ ਤੇਰੇ ਪਿਆਰੋ। ਪਿਆਣੀ ਬਾਲੀ ਕਿਆ ਕਰੇ ਜਾਂ ਤਨ ਤੰਤ ਨਾ ਭਾਵੇ, ਕਰਨ ਭਲਾ ਕਰੇ ਬੋ ਤੇਰੇ ਸਾ ਤਨ ਮਹਿਲ ਨਾ ਪਾਵੇ। ਵਿਨ ਕਰਮਾ ਕਿਸ ਪਾਈਏ ਨਾਹੀਂ ਜੇ ਬੋ ਤੇਰਾ ਪਾਵੇ, ਲਭ ਲੋਭ ਅਹੰਕਾਰ ਕੀ ਮਾਤੀ ਮਾਇਆ ਮੈਂ ਸਮਾਣੀ, ਇੰਨੀ ਬਾਤੀ ਸੋ ਪਾਈਏ ਨਾਹੀਂ ਪਈ ਕਾਮਣਿਆਣੀ। ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸੋ ਪਾਈਏ, ਜੋ ਕੁਛ ਕਰੇ ਸੋ ਭਲਾ ਕਰ ਮਾਨੀਏ ਹਿਕਮਤ ਹੁਕਮ ਚੁਕਾਈਏ। ਜਾਂ ਕਹਿ ਪ੍ਰੇਮ ਪਦਾਰਥ ਪਾਈਏ ਤੋ ਚਰਣੀ ਚਿਤ ਲਾਈਏ, ਸਹੁ ਕਹਿ ਸੋ ਪੀਜੈ ਤਨ ਮਨੁ ਦੀਜੈ ਐਸਾ ਕਰਮਨ ਲਾਈਏ। ਏਵ ਕਹਿ ਸੁਹਾਗਣੀ ਪੈਣੇ ਇੰਨੀ ਬਾਤੀ ਸੋ ਪਾਈਏ, ਆਪ ਗਵਾਈਏ ਤਾਂ ਸੋ ਪਾਈਏ, ਔਰ ਕੈਸੀ ਚਤੁਰਾਈ, ਸਹੁ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋ ਨਿਜ ਪਾਈ। ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਭ ਰਾਈ, ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਫਾਏ ਸਮਾਣੀ, ਸੁੰਦਰ ਸਾਏ ਸਰੂਪ।

ਸਿਰਜਣਾ ਕੁਦਰਤੋਂ ਦਾ ਸਿਰਜਣਹਾਰ ਜਿਨ ਪੈਦਾ ਤੂੰ ਕੀਆ ਸੋਈ ਦੇ ਆਧਾਰ ਜਿਨ ਉਪਾਈ ਮੇਦਨੀ ਸੋਈ ਕਰਦਾ ਸਾਰ ਕਟ ਕਟ

ਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨ ਹੋਇਆ ਰਹਾ ਮਾਤ ਪਿਤਾ ਸੁਤ ਬੰਗ ਜਨ ਸਿਕ ਜਾਸਿਓ ਕੀ ਨਾ ਜਿਉ ਛੂਟਿਓ ਜਬ ਦੇਹ ਤੇ ਦਾਰ ਅਗਨ ਮੈਂ ਦੀਨਾ ਜੀਵਤ ਲੋ ਵਿਵਹਾਰ ਹੈ ਜਗ ਕੋ ਤੁਮ ਜਾਣੋ ਨਾਨਕ ਹਰ ਗੁਣ ਗਾਏ ਲੈ ਸਭ ਸੁਖਨ ਸਮਾਨੋ ਤਿਲੰਗ ਮਹਿਲਾ ਨਾਮ ਹਰ ਜਸ ਰੇਮ ਨਾ ਗਾਏ ਲੈ ਜੋ ਸੰਗੀ ਹੈ ਤੇਰੋ ਅਵਸਰ ਜੀ ਤਿਉ ਜਾਤ ਹੈ ਕਹੋ ਮਾਨ ਲੈ ਮੇਰੋ ਰਹਾਓ ਸੰਪਤ ਰਖ ਤਨ ਰਾਜਿਓ ਆਪਣੇ ਹੋ ਲਗਾਇਓ ਕਾਲ ਪਾਸ ਜਬ ਗਲ ਭਰੀ

ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ ਕੁੱਟ ਕੁੱਟ ਜੀ ਆ ਖਾਵਣੇ ਬੱਗੇ ਨਾ ਕਹੀਅਨ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ ਅੰਬਲੈ ਪਾਰ ਉਠਾਇਆ ਗੁਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚਰ ਲੰਗਾ ਕਿਤ ਚਾਕਰੀਆ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸੰਭਾਲ ਤੂੰ ਬੱਦਾ ਚੁੱਕੈ ਜਿਤ ਸੂਹੀ ਮਹਿਲਾ ਪਹਿਲਾ ਜਪ ਤਪਤਾ ਬੰਦ ਦੇਰਲਾ ਜਿਤ ਲੰਘੈ ਵਹੇਲਾ ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ ਤੇਰਾ ਇੱਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਟੋਲਾ।

ਨਾਮ ਹੈ ਪਰਮ ਫੁੱਲੀਆ ਠਗ ਮੁੱਠੀ ਕੂੜ ਯਾਰ ਜੀਓ ਸੱਚੇ ਸੇਤੀ ਰਤਿਆ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਐ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀਐ ਸੱਚੇ ਸਿਉ ਚਿਤ ਲਾਏ ਜੀਓ ਰਹਾਓ ਚਾਰੇ ਕੁੰਡਾ ਜੇ ਪਵੇ ਦਿਨ ਭਾਗਾ ਤਨ ਨਾਹੀ ਜੀਓ ਅਵਗਣ ਮੁੱਠੀ ਜੇ ਫਿਰੇ ਬਦਕ ਥਾਏ ਨਾ ਪਾਹੇ ਜੀਓ ਗੁਰ ਰਾਸੇ ਸੇ ਉਬਰੇ ਸਬਦ ਰਤੇ ਮਨ ਮਾਹੇ ਜੀਓ ਚਿੱਟੇ ਜਿਨ ਕੇ ਕੱਪੜੇ ਮੈਲੇ ਚਿੱਟ

ਆਖੀ ਕਰ ਦਸਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਏ ਚੁਲੰਬ ਜੇ ਸਤਿਗੁਰ ਪਾਇਆ। ਚੱਲੇ ਜਨਮ ਸਵਾਰ ਵੱਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਓ। ਮਨ ਤਨ ਸੱਚ ਸਲਾਏ,

ਮਹਿਲਾ ਜਿਉ ਆਰਨ ਲੋਹਾ ਪਾਏ ਪਨ ਕੜਾਈ ਹੈ ਤਿਉ ਸਾਕਤ ਜੋਨੀ ਪਾਏ ਪਵੈ ਪਵਾਈ ਹੈ ਦਿਨ ਬੂਜੇ ਸਭ ਦੁਖ ਦੁਖ ਕਮਾਵਣਾ ਹੋਮੈ ਆਵੈ ਜਾਏ ਪਰਮ ਪੁਲਾਵਣਾ ਰਹਾਓ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੇ ਆਈ ਹੈ ਮੇਲੈ ਤੁਝੈ ਰਜਾਏ ਸ਼ਬਦ ਕਮਾਈ ਹੈ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈ ਹੈ ਤੂੰ ਦੇਖੈ ਥਾਪ ਉਥਾਪ ਦਰ ਦੀਨ ਆਈ ਹੈ ਦੇਹੀ ਹੋਵਗ ਖਾਕ ਪਵਨ ਉਡਾਈ ਹੈ ਇਹੋ ਕਿੱਥੇ ਕਰ ਔਕਾਤ ਮਹਿਲ ਨ ਪਾਈ ਹੈ ਦੇਹੋ ਜੀਵੀ ਅੰਧ ਕੋਰ ਕਬ ਮੁਹਾਈ ਹੈ ਗਰਬ ਮੁਸੈ ਕਰ ਚੋਰ ਕਿਸ ਰੂ ਆਈ ਹੈ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈ ਹੈ ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈ ਹੈ ਸਦਾ ਰਹੇ ਨਿਕਾਮ ਜੇ ਗੁਰਮਤ ਪਾਈ ਹੈ ਰਾਤ ਦੇਹੈ ਹਰ ਨਾਮ ਮਨ ਵਸਾਈ ਹੈ ਨਾਨਕ ਮੇਲ ਮਿਲਾਏ ਜੇ ਤੁਦ ਪਾਈ ਹੈ ਸੂਹੀ ਮਹਿਲਾ ਪਹਿਲਾ ਮਨੋ ਨਾ ਨਾਮ ਵਿਸਾਰ ਐ ਨਿਸਤਿਆਈ ਹੈ ਜਿਉ ਰਾਖੇ ਕਿਰਪਾ ਧਾਰ ਤਿਵੇਂ ਸੁਖ ਪਾਈ ਹੈ ਮੈਂ ਅੰਦੁਲੇ ਹਰ ਨਾਮ ਲਖਤੀ ਤੋਹਣੀ ਰਹੋ ਸਾਹਿਬ ਕੀ ਤੇਕ ਨਾ ਮੋਹੈ ਮੋਹਣੀ ਰਹਾਓ ਜਹ ਦੇਖੋ ਤਹ ਨਾਲ ਗੁਰ ਦੇ ਖਾ ਲਿਆ ਅੰਤਰ ਬਾਹਰ ਪਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਤੁਧ ਪਾਵੈ ਤਿਵੇਂ ਰਜਾਏ ਪਰਮ ਪਉ ਪੰਜਨਾ ਜਨਮਤ ਹੀ ਦੁਖ ਲਾਗੈ ਮਰਨਾ ਆਏ ਕਹਿ ਜਨਮ

ਆਏ ਸਿੰਚੋ ਤਾਣ ਵੀ ਗੁੱਚੀ ਹੈ ਇੱਕ ਸਿਉਂ ਲਿਵ ਲਾਏ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹਿ ਸਮਾਏ ਸਤਿਗੁਰੂ ਨੂੰ ਮਿਲੇ ਸੇ ਪਾਇਰਾ ਸੱਚੈ ਸ਼ਬਦ ਲਗਨ ਸਚ ਮਿਲੇ ਸੇ ਨਾ ਵਿਛੜੈ ਦਰ ਸੱਚੈ ਦਿਸਨ ਸੇ ਪਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗੁਣ ਵਿਕਣ ਪਲਰਨ ਗੁਣ ਕੀ ਸਾਂਝ ਕਰਨ ਗੁਣ ਕੀ ਸਾਂਝ ਸੁਖ ਉਪਜੈ ਸੱਚੀ ਭਗਤ ਧਰੇਨ ਸਚ ਬਣਨ ਜੈ ਗੁਰ ਸ਼ਬਦ ਸਿਉਂ ਲਾਹਾ ਨਾਮ ਲੈਨ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚਲੈ ਨਾ ਚਲਦਿਆਂ ਨਾਲ ਵਿਣ ਨਾਵੇ ਨਾਲ ਨਾ ਚਲਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੈ ਰੱਖੋ ਸੰਭਾਲ ਇਹੋ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ ਮਨ ਮੂਲੋਂ ਪੁੱਲਿਆ ਜਾਸੈ ਪਤ ਗਵਾਏ ਇਹ ਜਗਤ ਮੋਹ ਦੂਜੈ ਵਿਆਪਿਆ ਗੁਰਮਤੀ ਸਚ ਤਿਆਏ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਿਉ ਰਹਿ ਸਮਾਏ ਸੋ ਸੋ ਮੇਰਾ ਰੰਗੁਲਾ ਰੰਗੇ ਸਹਿ ਸਵਾਏ ਕਾਮਣ ਰੰਗ ਤਾਂ ਚੜੈ ਜਾਂ ਫਿਰ ਕੈ ਅੰਕ ਸਮਾਏ ਚਿਰੀ ਵਿਛੁਨੇ ਵੀ ਮਿਲਨ ਜੋ ਸਤਿਗੁਰ ਸੇਵਨ।

ਅੰਤਰ ਨਾਮ ਨਿਰਨਾਮ ਹੈ ਖਾਨ ਖਰਚਨ ਨਾ ਨਿਖੁਟਈ ਹਰ ਗੁਣ ਸਹਿਜ ਰਵਨ ਨਾ ਹੋਏ ਜਨਮੇ ਨਾ ਮਰੇ ਨਾ ਹੋਏ ਦੁੱਖ ਸਹਨ ਗੁਰ ਰਾਖੇ ਸੇ ਉਭਰੇ ਹਰ ਸਿਉ ਕੇਲ ਕਿਰਨ ਸੱਜਣ ਮਿਲੇ ਨਾ ਵਿਛੜੇ ਜੇ ਅੰਜਨ ਮਿਲੇ ਰਹਨ ਇਸ ਜਗ ਮੈਂ ਵਿਰਲੇ ਜਾਣੀਏ ਨਾਨਕ ਸੱਚ ਲਹਨ ਸੂਹੀ ਮਹਿਲਾ ਤੀਜਾ ਹਰ ਜੀ ਸੂਖਮ ਅਗਮ ਹੈ ਕਿਤ ਵਿਦ ਮਿਲਿਆ ਜਾਏ ਗੁਰ ਕੈ ਸਬਦ ਭ੍ਰਮ ਕੱਟੀਐ ਅਚਿੰਤ ਵਸੈ ਮਨ ਆਏ ਗੁਰਮੁਖ ਹਰ ਹਰ ਨਾਮ ਜਪਨ ਹਉ ਤਿਨ ਕੈ ਬਲਿਹਾਰਣੈ ਮਨ ਹਰ ਗੁਣ ਸਦਾ ਰਵਨ ਰਹਾਓ ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ ਸੇ ਹੰਸਲੇ ਨਾਮ ਲਹਨ ਨਾਮ ਤੇ ਆਇਣ ਰੰਗ ਸਿਉ ਗੁਰਮੁਖ ਨਾਮ ਲਗਨ ਉਰ ਪੂਰਬ ਹੋਵੇ ਲਿਖਿਆ ਗੁਰਪਾਣਾ ਮਨ ਲੈਨ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੈ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭ ਏਕ ਹੈ ਦੂਜਾ ਅਵਰ ਨ ਕੋਏ ਗੁਰ ਪ੍ਰਸਾਦੀ ਮਨ ਵਸੈ ਤਿਤ ਘਟ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਏ ਮੰਗਾ ਕਿਸਨੂੰ ਆਖੀਐ ਸਬਦ ਵੇਖੋ ਲਿਵਲਾਏ ਬੁਰਾ ਕਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ ਗੁਰਮੁਖ ਏਕੋ ਬੁਝਿਆ ਏਕ ਸਮਾਏ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਪਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰ ਚਰਣੀ ਚਿਤਲਾਏ ਰਾਗ ਸੂਹੀ ਅਸਤਦੀਆਂ ਮਹਿਲਾ ਚੌਥਾ ਕਰ ਦੂਜਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾ ਹੈ ਮੇਰਾ ਪ੍ਰੀਤਮ ਪਿਆਰਾ ਹਉ ਕਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਆਈ ਰਹਾਓ ਜੇ ਸੁਖ ਦੇਹੇ ਤਾਂ ਤੁਝੇ ਆਰਾਧੀ ਦੁਖ ਵੀ ਤੁਝੇ ਤੇ ਆਈ ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾ ਦੁਖ ਵੀ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੇ ਸੋਖਾਈ ਨਾਨਕ ਗਰੀਬ ਕਹਿ ਪਿਆ ਦੁਆਰ ਹਰ ਮੇਲ ਲਹਿ ਵਡਿਆਈ ਅੱਖੀ ਕਾਡ ਤਰੀ ਚਰਣਾ ਤਲ ਸਭ ਕਰਤੀ ਫਿਰ ਮਤ ਪਾਈ ਜੇ ਪਾਸ ਬਹਾ ਲੈ ਤਾਂ ਤੁਝੇ ਅਰਾਧੀ ਜੇ ਮਾਰ ਕੱਢੇ ਬੀ ਤਿਆਈ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ ਜੇ ਨਿੰਦੈ ਤਾਂ ਛੋੜ ਨਾ ਜਾਈ ਜੇ ਤੁਧ ਵੱਲ ਰਹੇ ਤਾਂ ਕੋਈ ਕਿਹੋ ਆਖੋ ਤੁਧ ਵਿਸਰੇ ਮਰ ਜਾਈ ਵਾਰ ਵਾਰ ਜਾਈ ਗੁਰ ਉਪਰ ਪੈ ਪੈਰੀ ਸੰਤ ਮਨਾਈ ਨਾਨਕ ਵਿਚਾਰਾ ਪਿਆ ਦੀਵਾਨਾ ਹਰ ਤਉ ਦਰਸ਼ਨ ਕਹਿ ਤਾਈ ਚੱਖੜ ਚਾਂਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਵੇ ਬਹੁ ਖਾਰਾ ਗੁਰਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੋਭ ਕਰੇ ਜਲ ਬਰਸੈ ਤਿਉ ਸਿੱਖ ਗੁਰ ਮਿਲ ਬਿਸਾਈ ਸੇਵਕ ਕਾ ਹੋਈ ਸੇਵਕ ਵਰਤਾ ਕਰ ਕਰ ਬਿਨੋ ਬੁਲਾਈ

ਆਗਾ ਅੰਦਰੋਂ ਦੁਰਮਤੂ ਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਪੀਨੀ ਮੇਰੇ ਸਵਾਮੀ ਤਿਨ ਅੰਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿ ਸੁਭਾਏ ਜੁਗ ਮੈਂ ਰਾਮ ਨਾਮ ਨਿਸਤਾਰਾ।

ਸਿਰ ਭੂਖ ਨਾ ਲਾਗੈ ਆਏ। ਦੈ ਜਿਸ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਤੇ ਆਏ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਉਠੇ ਕਰਮਾਹੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਮਹਿਲਾ ਤੀਜਾ ਕਰ ਤੀਜਾ। ਭਗਤ ਜਨਾ ਕੀ ਹਰ ਜਿਉ ਰਾਖੈ, ਜੁਗ ਜੁਗ ਰੱਖਦਾ ਆਇਆ ਰਾਮ। ਸੋ ਭਗਤ ਜੋ ਗੁਰਮੁਖ ਹੋਵੇ, ਹਉ ਮੈਂ ਸਬਦ ਜਲਾਇਆ ਰਾਮ। ਹਉ ਮੈਂ ਸਬਦ ਜਲਾਇਆ, ਮੇਰੇ ਹਰ ਪਾਇਆ ਜਿਸ ਦੀ ਸਾਚੀ ਬਾਣੀ। ਸੱਚੀ ਭਗਤ ਕਰੇ ਦਿਨ ਰਾਤੀ, ਗੁਰਮੁਖ ਆਪ ਵਖਾਣੀ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ, ਨਾਮ ਸੱਚਾ ਵਨਭਾਇਆ। ਨਾਨਕ ਭਗਤ ਸੋਏ ਦਰ ਸਾਚੈ, ਜਿਨੀ ਸੱਚੋ ਸੱਚ ਕਮਾਇਆ। ਹਰ ਭਗਤਾਂ ਕੀ ਜਾਤ ਸਤ ਹੈ, ਭਗਤ ਹਰ ਕੈ ਨਾਮ ਸਮਾਣੇ ਰਾਮ। ਹਰ ਭਗਤ ਕਰੇ ਵਿੱਚੋਂ ਆਪ ਗਵਾਵੇ, ਜਿਨ ਗੁਣ ਅਵਗੁਣ ਪਛਾਣੇ ਰਾਮ। ਗੁਣ ਅਵਗੁਣ ਪਛਾਣੇ ਹਰ ਨਾਮ ਵਖਾਣੇ, ਪੈ ਭਗਤ ਮਿੱਠੀ ਲਾਗੀ। ਅੰਜਨ ਭਗਤ ਕਰੇ ਦਿਨ ਰਾਤੀ, ਕਰ ਹੀ ਮੈਂ ਬੈਰਾਗੀ। ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜਿਉ ਵੇਖੇ ਸਦਾ ਨਾਲੇ। ਨਾਨਕ ਸੇ ਭਗਤ ਹਰ ਕੈ ਦਰ ਸਾਚੇ, ਅੰਜਨ ਨਾਮ ਸਮਾਲੇ। ਮਨ ਮੁਖ ਭਗਤ ਕਰੇ ਬਿਨ ਸਤਗੁਰ, ਬਿਨ ਸਤਗੁਰ ਭਗਤ ਨਾ ਹੋਈ ਰਾਮ। ਹਉ ਮੈਂ ਮਾਇਆ ਰੋਗ ਵਿਆਪੇ, ਮਰ ਜਨਮੈ ਦੁਖ ਹੋਈ ਰਾਮ। ਮਰ ਜਨਮੈ ਦੁਖ ਹੋਈ, ਦੂਜੇ ਪਾਏ ਪਰਜ ਵੀ ਗੋਈ। ਬਿਨ ਗੁਰ ਤਤ ਨਾ ਜਾਣਿਆ, ਭਗਤ ਵੀ ਹੋਣਾ ਸਭ ਜਗ ਪਰਮਿਆ, ਅੰਤ ਗਿਆ ਪਛਤਾਣਿਆ। ਕੋਟ ਮਦੇ ਕਿਨੇ ਪਛਾਣਿਆ, ਹਰ ਨਾਮਾ ਸਤ ਸੋਈ। ਨਾਨਕ ਨਾਮ ਮਿਲੇ ਵਡਿਆਈ, ਦੂਜੇ ਪਾਏ ਪਤ ਖੋਈ। ਭਗਤਾਂ ਕੈ ਕਰ ਕਾਰ ਸਾਚਾ, ਹਰ ਗੁਣ ਸਦਾ ਵਖਾਣੇ ਰਾਮ। ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ ਰਾਮ। ਕਾਲ ਕੰਟਕ ਮਾਰ ਸਮਾਣੇ, ਹਰ ਮਨ ਪਾਣੇ। ਨਾਮ ਨਿਧਾਨ ਸੱਚ ਪਾਇਆ, ਸਦਾ ਫੁੱਟ ਕਦੇ ਨਾਮ ਖੁੱਟੈ, ਹਰ ਦੀਆ ਸਹਿ ਸੁਭਾਇਆ। ਹਰ ਜਨ ਉੱਚੇ ਸਭ ਹੀ ਉੱਚੇ, ਗੁਰ ਕੈ ਸਬਦ ਸੁਹਾਇਆ। ਨਾਨਕ ਆਪੇ ਬਖਸ਼ ਮਿਲਾਏ, ਜੁਗ ਜੁਗ ਸੋਭਾ ਪਾਇਆ। ਸੂਹੀ ਮਹਿਲਾ ਤੀਜਾ। ਸਬਦ ਸੱਚੈ ਸਚ ਸੋਹਿਲਾ, ਜਿੱਥੈ ਸੱਚੇ ਕਾ ਹੋਏ ਵਿਚਾਰੋ ਰਾਮ। ਹਉ ਮੈਂ ਸਭ ਕਿਲਮ ਕਾਟੇ, ਸਾਥ ਰੱਖਿਆ ਉਧਾਰੇ ਰਾਮ। ਸਤ ਰੱਖਿਆ ਉਧਾਰੇ ਦੁੱਤਰ ਤਾਰੇ, ਫਿਰ ਫਲ ਜਲ ਕਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ, ਜਿਨ ਸੱਚ ਵਿਖਾ ਲਿਆ ਸੋਈ।

ਸਾਰਾ ਹੋਈ। ਸਾਚੇ ਸਤਿਗੁਰ ਸਾਚ ਬੁਝਾਇਆ, ਤਤ ਰਾਖੇ ਸਤ ਸੋਈ ਰਾਮ। ਸੱਚਾ ਭੋਜਨ ਪਾਉ ਸੱਚਾ ਹੈ, ਸੱਚੇ ਨਾਮ ਸੁਖ ਹੋਈ ਰਾਮ। ਸਾਚੇ ਨਾਮ ਸੁਖ ਹੋਈ, ਮਰੇ ਨਾ ਕੋਈ, ਗਰਭ ਨ ਜੂਨੀ ਵਾਸਾ। ਜੋਤੀ ਜੋਤ ਮਿਲਾਈ, ਸਚ ਸਮਾਈ, ਸਚ ਨਾਏ ਪ੍ਰਗਾਸਾ। ਜਿਨੀ ਸਚ ਜਾਤਾ ਸੇ ਸੱਚੇ ਹੋਏ, ਅੰਨ ਦਿਨ ਸਚ ਧਿਆਇਨ। ਨਾਨਕ ਸਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁਖ ਪਾਇਨ। ਸੱਚੀ ਬਾਣੀ ਸੱਚੇ ਗੁਣ ਗਾਵੇ, ਤਿਤ ਕਾ ਸੋਹਿਲਾ ਹੋਈ ਰਾਮ। ਨਿਰਮਲ ਗੁਣ ਸਾਚੇ ਤਨ ਮਨ ਸਾਚਾ, ਵਿਚ ਸਾਚਾ ਪੁਰਖ ਪ੍ਰਭ ਸੋਈ ਰਾਮ। ਸਭ ਸਚ ਵਰਤੈ ਸੱਚੋ ਬੋਲੈ, ਜੋ ਸਚ ਕਰੈ ਸੋ ਹੋਈ। ਜੈ ਦੇਖਾ ਤੈ ਸਚ ਪਸਰਿਆ, ਔਰ ਨਾ ਦੂਜਾ ਕੋਈ। ਸੱਚੇ ਉਪਜੈ ਸਚ ਸਮਾਵੈ, ਮਰ ਜਨਮੈ ਦੂਜਾ ਹੋਈ। ਨਾਨਕ ਸਭ ਕੁਛ ਆਪੇ ਕਰਤਾ, ਆਪ ਕਰਾਵੈ ਸੋਈ।

ਗੁਰਮੁਖ ਬੂਝੈ ਕੋਈ ਹਉਮੈ ਮਾਰ ਪਛਾਣਿਆ, ਕਰਨੀ ਕਾਰ ਸਮਾਵੈ ਸਬਦ ਸਮਾਵੈ ਅੰਤਰ ਏਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ, ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ। ਗੁਰ ਕੀ ਕਾਰ ਕਰੇ ਤਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ, ਹਰ ਕੈ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ, ਮਿਲ ਪ੍ਰੀਤਮ ਸੁਖ ਪਾਏ ਸਤ ਸਮਾਏ, ਸਚ ਵਰਤੈ ਸਭ ਥਾਈ, ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸਤ ਸਮਾਏ। ਹਰ ਸੁਖਦਾਤਾ ਸਬਦ ਪਛਾਤਾ।

ਜੇ ਸਤਿਗੁਰ ਹਰ ਮਾਰਗ ਪਾਏ। ਸੰਤ ਸੰਗਤ ਸਿਉ ਮੇਲ ਪਿਆ, ਹਰ ਹਰ ਨਾਮ ਸਮਾਏ ਰਾਮ। ਗੁਰ ਕੈ ਸ਼ਬਦ ਸਭ ਜੀਵਨ ਮੁਕਤ ਪਏ, ਹਰ ਕੈ ਨਾਮ ਲਿਵ ਲਾਏ ਰਾਮ। ਹਰ ਨਾਮ ਚਿਤ ਲਾਏ ਗੁਰ ਮੇਲ ਮਿਲਾਏ, ਮਨੁਆ ਰਤਾ ਹਰ ਨਾਲੇ। ਸੁਖ ਦਾਤਾ ਪਾਇਆ ਮੋਹ ਚੁਕਾਇਆ, ਅੰਦਰ ਨਾਮ ਸਮਾਲੇ। ਗੁਰ ਸ਼ਬਦੇ ਰਾਤਾ ਸਹਿਜੇ ਮਾਤਾ, ਨਾਮ ਮਨ ਵਸਾਏ। ਨਾਨਕ ਤਿਨ ਕਰੇ ਸਦ ਹੀ ਸੋਇਲਾ, ਜੇ ਸਤਿਗੁਰ ਸੇਖ ਸਮਾਏ। ਬਿਨ ਸਤਿਗੁਰ ਜਗ ਪਰਮ ਪੁਲਾਇਆ, ਹਰ ਕਾ ਮਹਿਲ ਨਾ ਪਾਇਆ ਰਾਮ। ਗੁਰਮੁਖੇ ਇੱਕ ਮੇਲ ਮਿਲਾਇਆ, ਤਿਨਕੇ ਦੁੱਖ ਗਵਾਇਆ ਰਾਮ। ਤਿਨਕੇ ਦੁੱਖ ਗਵਾਇਆ ਜਾ ਹਰ ਮਨ ਪਾਇਆ, ਸਦਾ ਗਾਵੇ ਰੰਗ ਰਾਤੇ। ਹਰ ਕੇ ਭਗਤ ਸਦਾ ਜਨ ਨਿਰਮਲ, ਜੁਗ ਜੁਗ ਸਦੀ ਜਾਤੇ। ਸਾਚੀ ਭਗਤ ਕਰੇ ਦਰ ਜਾਪੇ, ਕਰ ਦਰ ਸੱਚਾ ਸੋਈ, ਨਾਮ ਸੱਚਾ ਸੋਈਲਾ।

ਸੁਭਾਏ ਅੰਜਨ ਭੋਗ ਭੋਗੇ ਸੁਖ ਸੋਵੈ ਸ਼ਬਦ ਰਹਿ ਰਿਵਲਾਏ ਵੱਡੇ ਭਾਗ ਗੁਰ ਪੂਰਾ ਪਾਈਐ ਅੰਜਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਪ੍ਰਮ ਪਾਗਾ ਹੋ ਮੈਂ ਬਿੰਠੀ ਪੀਰਾ ਨਦਰ ਪ੍ਰਭੂ ਸਤਸੰਗਤ ਪਾਈ ਨਿਜ ਕਰ ਹੋ ਆਵਾਸਾ

ਗੁਰਮਤ ਸਚ ਪਾਈਐ ਸਹਿਜ ਸਮਾਈਐ ਤਿਸ ਬਿਨ ਅਵਰ ਨਾ ਕੋਈ। ਸਹਿਜੇ ਗੁਣ ਗਾਵਾਂ ਜੇ ਪ੍ਰਭ ਪਾਵਾਂ ਆਪੇ ਲੈ ਮਿਲਾਏ, ਨਾਨਕ ਸੋ ਪ੍ਰਭ ਸਬਦੇ ਜਾਪੈ ਐਨਸ ਨਾਮ ਤੇ ਆਏ। ਇਹ ਜਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ, ਅੰਤਰੇ ਹੋ ਮੈਂ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ, ਅੰਤਰ ਚਤੁਰਾਈ ਥਾਏ ਨਾ ਪਾਈ ਬਿਰਥਾ ਜਨਮ ਗਵਾਇਆ। ਜਮ ਮਗ ਦੁੱਖ ਪਾਵੇ ਚੋਟਾ ਖਾਵੇ।

ਸਮਾਵੇ ਪੂਰਾ ਪੁਰਖ ਪਾਇਆ ਵਡਭਾਗੀ ਸਚ ਨਾਮ ਲਿਵਲਾਵੇ ਮਤ ਪ੍ਰਗਾਸ ਪਈ ਮਨ ਮਾਨਿਆ ਰਾਮ ਨਾਮ ਵਡਿਆਈ ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ ਜੋਤੀ ਜੋਤ ਮਿਲਾਈ ਸੂਹੀ ਮਹਿਲਾ ਚੌਥਾ ਹਰ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੁਰ ਸੰਤ ਜਨੋ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ ਬੁਝ ਗਈ ਆਸੇ ਹਉ ਮਨ ਤਨ ਦੇਵਾਂ ਸਤਿਗੁਰੈ ਮੈਂ ਮੇਲੇ ਪ੍ਰਭ ਗੁਣ ਤਾਸੇ ਤਨ ਤਨ ਗੁਰੂ ਵੱਡ ਪੁਰਖ ਹੈ ਮੈਂ ਦੱਸੇ ਹਰ ਸਭ ਆਸੇ ਵੱਡ ਪਾਗੀ ਹਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਹਾ ਘਰ ਆਵੋ ਚਿਰੀ ਵਿਛੁਨਿਆ ਮਿਲ ਸ਼ਬਦ ਗੁਰੂ ਪ੍ਰਭ ਨਾਹਾ ਹਉ ਤੁਝ ਬਾਜੋ ਖਰੀ

ਵਡ ਭਾਗੀ ਪ੍ਰਭ ਆਏ ਮਿਲ ਜਨ ਨਾਨਕ ਖਿਨ ਖਿਨ ਵਾਰਿਆ ਸੂਹੀ ਛੰਕ ਮਹਿਲਾ ਚੌਥਾ ਮਾਰੇ ਹਸਵੇ ਜਨ ਹੋ ਮੈਂ ਬਿਖਿਆ ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ ਦੇ ਕੰਚਨ ਵੇ ਬੰਨਿਆ ਇਨ ਹੋ ਮੈਂ ਮਾਰ ਵਿਗੁੱਤੀਆ ਮੋਹ ਮਾਇਆ ਵੇ ਸਭ ਕਾਲਸਾ ਇਨ ਮਨਮੁਖ ਮੂੜ ਸਜੁੱਤੀਆ ਜਨ ਨਾਨਕ ਗੁਰਮੁਖ ਉਭਰੇ ਗੁਰ ਸਬਦੀ ਹੋ ਮੈਂ ਛੁਟਿਆ ਵਸ ਆਣ ਹੋਵੇ ਜਨ ਇਸ ਮਨ ਕੋ ਮਨ ਵਾਸੇ ਜਿਉ ਨਿਤ ਪਾਉਂਦਿਆਂ ਦੁਖ ਰਹਿਣਗੇ ਵਿਹਾਣੀਆਂ ਨਿਤ ਆਸਾ ਆਸ ਕਰੇਂਦਿਆਂ ਗੁਰ ਪਾਇਆ ਵੇ ਸੰਤ ਜਨੋ ਮਨ ਆਸ ਪੂਰੀ ਹਰ ਚੌਦਿਆ ਜਨ ਨਾਨਕ ਪ੍ਰਭ ਦੇ ਹੋ ਮਤੀ ਛੱਡ ਆਸਾ ਨਿਤ ਸੁਖ ਸੌਂਦਿਆ ਸਾ ਧਨ ਆਸਾ ਚਿਤ ਕਰੇ ਰਾਮ ਰਾਜਿਆ ਹਰ ਪ੍ਰਭ ਸੇਜੜੀ ਐ ਆਈ ਮੇਰਾ ਠਾਕੁਰ ਅਗਮ ਦਿਆਲ ਹੈ ਰਾਮ ਰਾਜਿਆ ਕਰ ਕਿਰਪਾ ਲਿਹੋ ਮਿਲਾਈ ਮੇਰੇ ਮਨ ਤਨ ਲੋਚਾ ਗੁਰਮੁਖੇ ਰਾਮ ਰਾਜਿਆ ਹਰ ਸਰਦਾ ਸੇਜ ਵਿਛਾਈ ਜਨ ਨਾਨਕ ਹਰ ਪ੍ਰਭ ਪਾਣੀਆ ਰਾਮ ਰਾਜਿਆ ਮਿਲਿਆ ਸਹਿ ਸੁਭਾਈ ਇਕਤ ਸੇਜੈ ਹਰ ਪ੍ਰਭੂ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮੈਂ ਮਨ ਤਨ ਪ੍ਰੇਮ ਬੈ

ਤੇ ਪਾਈ ਸਾਚੇ ਸਿਰਜਣਹਾਰਾ ਜਿਸਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ਸੰਤ ਜਨਾ ਮਿਲ ਮੰਗਲ ਗਾਇਆ ਦਿਨ ਰਹਿਣ ਆਸ ਤੁਮਾਰੀ ਸਫਲ ਦਸ ਪੇਟਿਆ ਗੁਰਪੂਰਾ ਨਾਨਕ ਸਚ ਬਲਿਹਾਰੀ ਸਮਲਿਆ ਸਚ ਥਾਨ ਮਾਨ ਮਹਿਤ ਸਚ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਦਿਆਲ ਗੁਣ ਅਵਨਾਸੀ ਗਾਇਆ ਬਲਰਾਮ ਜੀਓ ਗੁਣ ਗੋਵਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆ ਸੁਖ ਦਿਵਸ ਆਏ ਗਹਿ ਕੰਠ ਲਾਏ ਮਿਲੇ ਅੰਤਰ ਜਾਮੀਆ ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ ਸੁਣ ਪੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਨੈ ਹਾਰੇ ਉਪਜਿਆ ਤਤ ਗਿਆਨ ਸਹੁਰੈ ਪਈਐ ਇਕ ਹਰ ਬਲਰਾਮ ਜੀਓ।

ਸਾਗਰ ਕਰਿਆ, ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਤੇ ਆਏ ਸਭ ਫਲ ਪਾਏ, ਮਿੱਟੇ ਆਵਣ ਜਾਣਾ ਪਾਏ ਭਗਤ ਸੁਭਾਏ, ਹਰ ਜਪ ਆਪਣੇ ਪ੍ਰਭ ਪਾਵਾ, ਜਪ ਏਕ ਅਲਖ ਅਪਾਰ ਪੂਰਨ, ਇਸ ਬਿਨਾ ਨਹੀਂ ਕੋਈ, ਬਿਨਵੰਤ ਨਾਨਕ ਗੁਰ ਪਰਮ ਖੋਇਆ, ਜਤ ਦੇਖਾਂ ਤਤ ਸੋਈ।

ਆ ਰੋਗ ਸੁਧ ਪਤਾਰ ਹਰ ਛੋੜਿਆ ਫਿਰ ਲੱਗਾ ਜਾਏ ਵਿਜੋਗ ਗੁਰਮੁਖ ਹੋਵੇ ਸੋ ਪਲਟਿਆ ਹਰ ਰਾਤੀ ਸਾਜ ਸਿੰਗਾਰ ਸਹਿਜ ਸੱਚ ਫਿਰ ਰਾਵਿਆ ਹਰ ਨਾਮਾ ਉਰਧਾਰ ਆਗਿਆਕਾਰੀ ਸਦਾ ਸੁਹਾਗਣ ਆਪਨੇ ਲਈ ਕਰਤਾਰ ਨਾਨਕ ਫਿਰ ਪਾਇਆ ਹਰ ਸਾਚਾ ਸਦਾ ਸੁਹਾਗਣ ਨਾਰ ਮਹਿਲਾ ਤੀਜਾ ਸੂਵੀਏ ਨਿਮਾਣੀਏ ਸੋ ਸੰਗ ਸਦਾ ਸਮਾਲ ਨਾਨਕ ਜਨਮ ਸਵਾਰੈ ਆਪਣਾ ਕੁਲ ਵੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਣ ਆਕਾਸ ਪਤਾਲਾ ਹੁਕਮੇ ਧਰਤੀ ਸਾਜੀਅਨ ਸੱਚੀ ਧਰਮਸ਼ਾਲਾ ਆਪ ਉਪਾਏ ਖਪਾਏ ਦਾ ਸੱਚੇ ਦੀਨ ਦਿਆਲਾ ਸਭਨਾ ਰਿਜਕ ਸੰਭਾਏ ਦਾ ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤਾਲਾ ਸਲੋਕ ਮਹਿਲਾ ਤੀਜਾ ਸੁਹਗ ਤਾਂ ਸੁਹਾਗਣੀ ਜਾ ਮਨ ਲਹੇ ਸਚ ਨਾਮ ਸਤਿਗੁਰ ਆਪਣਾ ਮਨਾਏ ਲੈ ਰੂਪ ਚੜੀ ਤਾਂ ਅਗਲਾ ਦੂਜਾ ਨਾਹੀ ਥਾਂ ਐਸਾ ਸਿੰਗਾਰ ਬਣਾਏ ਤੂੰ ਮਹਿਲਾ ਕਦੇ ਨਾ ਹੋਵਈ ਐਨਸ ਲਾਗੈ ਪਾਓ ਨਾਨਕ ਸੁਹਾਗਣ ਕਾ ਕਿਆ ਚੇਨ ਹੈ ਅੰਦਰ ਸਚ ਮੁਖ ਉਜਲਾ ਖਸਮੇ ਮਾਏ ਸਮਾਏ ਮਹਿਲਾ ਤੀਜਾ ਲੋਕਾਂ ਵੇ ਹਉ ਸੁਹਵੀ ਸੁਹਾ ਵੇਸ ਕਰੀ ਵੇਸੀ ਸੋ ਨਾ ਪਾਈਐ ਕਰ ਕਰ ਵੇਸ ਰਹੀ ਨਾਨਕ ਤਿੰਨੀ ਸੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਤਿਸ ਪਾਵੈ ਸੋਤੀਐ ਇਨ ਵਿਦ ਕੰਤ ਮਿਲੀ ਪੌੜੀ ਹੁਕਮੀ ਸ੍ਰਿਸ਼ਟ ਸਾਜੀਅਨ ਬਹੁ ਪਿਤ ਸੰਸਾਰਾ ਤੇਰਾ ਹੁਕਮ ਨਾ ਜਾਤੀ ਕੇਤੜਾ ਸੱਚੇ ਅਲਖਾ ਤਾਰਾ ਇਤਨਾ ਨੂੰ ਤੂੰ ਮੇਲ ਲਹਿ ਗੁਰ ਸ਼ਬਦ ਵਿਚਾਰਾ ਸਚ ਰਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ ਜਿਸ ਤੂੰ ਮੇਲੈ ਸੋ ਤੁਧ ਮਿਲੈ ਸੋਈ ਸਚਿਆਰਾ ਸਲੋਕ ਮਹਿਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਖਿਨ ਮੈਂ ਝੂਠ ਸਭ ਵਿਨਸ ਜਾਏ ਜਿਉਂ ਟਿਕੈ ਨਾ ਬਿਰਕੀ ਛਾਓ ਗੁਰਮੁਖ ਲਾਲੋ ਲਾਲ ਹੈ ਜਿਉਂ ਰੰਗ ਮਜੀਠ ਸਚੜਾਓ ਉਲਟੀ ਸਖਤ ਸਵੈ ਕਰ ਆਈ ਮਨ ਵਸਿਆ ਹਰ ਅੰਮ੍ਰਿਤ ਨਾਉ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲਿਆ ਹਰ ਗੁਣ ਗਾਓ ਮਹਿਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨਾ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋ ਗਈ ਰੰਗ ਬੈਠੀ ਦੂਜੈ ਭਾਏ ਮੁੰਡ ਆਣੀ ਦੁਮਣੀ ਸੂਹੈ ਵੇਸ ਲੁਭਾਏ ਸਬਦ ਸੱਚੈ ਰੰਗ ਲਾਲ ਕਰ ਪੈ ਪਾਏ ਸਿੰਗਾਰ ਬਣਾਏ ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਭਾਏ ਪੌੜੀ ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗੁਬਾਰ ਹੈ ਦੂਜੈ ਪਰਮਾਈ ਮਨ ਮੁਖ ਠੌਰ ਨਾ ਪਾਇਨੀ ਫਿਰ ਆਵੈ ਜਾਈ ਜੋ ਤਿਸ ਪਾਵੈ ਸੋਥੀਐ ਸਭ ਚਲੈ ਰਜਾਈ ਸਲੋਕ ਮਹਿਲਾ ਤੀਜਾ ਸੁਹੈ ਵੇਸ ਪਾਵਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਕਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੈ ਮਨ ਮੁਖ ਕਰਮ ਖੁਆਰ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਿਗੁਰ ਮਿਲੈ ਪਤਾਰ ਸੁਹਾ ਵੇਸ ਸਭ ਉਤਾਰ ਤਰੇ ਗਲ ਪਹਿਰੈ ਕਿਵੇਂ ਸਿਗਾਰ ਪਈਐ ਸਹੁਰੈ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਉਹ ਰਲਾਈ ਕਿਸੈ ਦੀ ਨਾ ਰਲੈ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਹਾਗਣੀ ਜਿਸ ਅਵਨਾਸੀ ਪੁਰਖ ਕਰਤਾਰ ਮਹਿਲਾ ਪਹਿਲਾ ਸੁਹਾ ਰੰਗ ਸੁਪਨੈ ਨਿਸੀ ਦਿਨ ਤਾਗੇ ਗਲ ਹਾਰ ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਤਿਗੁਰਿਆ ਛਾਰ ਪੌੜੀ ਇਹ ਜਗ ਆਪ ਉਪਾਇਨ ਕਰ ਚੋਜ ਵਿਧਾਨ ਪੰਚ ਪਾਤ ਵਿਚ ਪਾਈਐਨ ਮੋਹ ਝੂਠ ਗੁਮਾਨ ਆਵੈ ਜਾਏ ਪੁਆਈਐ ਮਨਮੁਖ ਅਗਿਆਨ ਇਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਖਜਾਨਾ ਬਖ

ਇਹ ਤਨ ਫਿਰ ਕਹੀਐ ਸੋਏ ਪੌੜੀ। ਪੈ ਬਿਨ ਭਗਤ ਨਾ ਹੋਵਈ, ਨਾਮ ਨਾ ਲਗੈ ਪਿਆਰ, ਸਤਿਗੁਰ ਮਿਲਿਆ ਪਉ ਉਪਜੈ, ਪੈ ਪਾਏ ਰੰਗ ਸਵਾਰ, ਤਨ ਮਨ ਰੱਤਾ ਰੰਗ ਸਿਉ, ਹੋਮੈ ਤਿਸਨਾ ਮਾਰ, ਮਨ ਤਾ ਨਿਰਮਲ ਅਖ ਸੋਹਣਾ, ਤੇਤਿਆ ਕ੍ਰਿਸ਼ਨ ਮੁਰਾਰ, ਪਾਉ ਪਾਉ ਸਭ ਤਿਸਦਾ, ਸੋ ਸਚ ਵਰਤੈ ਸੰਸਾਰ, ਸਲੋਕ ਮਹਿਲਾ ਪਹਿਲਾ, ਵਾਹੋ ਖਸਮ ਤੂੰ ਵਾਹੋ, ਜਿਨ ਰਚ ਰਚਨਾ ਹਮ ਕੀਏ, ਸਾਗਰ ਲਹਿਰ ਸਮੁੰਦ ਸਰ, ਵੇਲ ਵਰਸ ਵਰਾਹ, ਆਪ ਖੜੋਵੈ ਆਪ ਕਰ, ਆਪ ਪੀਣੈ ਆਪ ਆਹੋ, ਗੁਰਮੁਖ ਸੇਵਾ ਥਾਈ ਪਵੈ, ਉਨ ਮਨ ਤਤ ਪਵਾਹੋ, ਮਸਤਤ ਲਹੋ ਮਜੂਰੀਆ, ਮੰਗ ਮੰਗ ਖਸਮ ਧਰਾਹੋ, ਨਾਨਕ ਪੁਰ ਦਰ ਵੇ ਪਰਵਾਹ ਤੋ, ਦਰ ਊਣਾ ਨਾਹੇ ਕੋ ਸੱਚਾ ਵੇ ਪਰਵਾਹ, ਮਹਿਲਾ ਪਹਿਲਾ, ਉਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ, ਤਿੰਨ ਜੜ ਵੈਰੀ ਨਾਨਕਾ, ਜੇ ਬੁੱਢੇ ਸੀਏ ਮਰਨ, ਪੌੜੀ ਹਰ ਸਾਲਾਹੀ ਸਦਾ ਸਦਾ, ਤਨ ਮਨ ਸੌਂਪ ਸਰੀਰ, ਗੁਰ ਸਬਦੀ ਸਚ ਪਾਇਆ, ਸੱਚਾ ਗਹਿਰ ਗੰਭੀਰ, ਮਨ ਤਨ ਹਿਰਦੈ ਰਹਿ ਰਿਹਾ, ਹਰ ਹੀਰਾ ਹੀਰ, ਜਨਮ ਮਰਨ ਕਾ ਦੁੱਖ ਗਿਆ, ਫਿਰ ਪਵੈ ਨਾ ਪੀਰ, ਨਾਨਕ ਨਾਮ ਸਲਾਹੇ ਤੂ, ਹਰ ਗੁਣੀ ਗਹੀਰ, ਸਲੋਕ ਮਹਿਲਾ ਪਹਿਲਾ, ਨਾਨਕ ਇਹੋ ਤਨ ਜਾਲ, ਜਿਨ ਜਲਿਆ ਨਾਮ ਵਿਸਾਰਿਆ, ਪਾਉਂਦੀ ਜਾਏ ਪਰਾਲ, ਪਿੱਛੇ ਹੱਥ ਨਾਮ ਬੜੈ, ਤਿਤ ਨਿਵੰਦੈ ਤਾਲ, ਮਹਿਲਾ ਪਹਿਲਾ, ਨਾਨਕ ਮਨ ਕੇ ਕੰਮ ਫਿਟਿਆ, ਗਣਤ ਨਾ ਵਹੀ, ਕੀਤੀ ਲਾਸ ਹਮ ਜਾਂ ਬਸੇ ਤਾਂ ਤੱਕਾ ਨਹੀਂ, ਪੌੜੀ ਸੱਚਾ ਅਮਰ ਚਲਾਯੁਨ, ਕਰ ਸਚ ਕੁਰਮਾਨ, ਸਦਾ ਨੇਚਲ ਰਵ ਰਿਹਾ, ਸੋ ਪੁਰਖ ਸੁਜਾਨ, ਗੁਰ ਪ੍ਰਸਾਦ ਦੀ ਸੇਵੀ ਹੈ, ਸਚ ਸਬਦ ਨਿਸ਼ਾਨ।

ਚੋਰ ਇੱਕ ਪਉ ਲੱਖੀ ਨਾਤਿਆਂ ਦੋਇ ਪਾ ਚੜੀਏ ਸਹੋਰ ਬਹਿਰ ਧੋਤੀ ਤੂਮੜੀ ਅੰਦਰ ਵਿਸਨੀ ਕੋਰ ਸਾਧ ਪਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਹੌੜੀ ਆਪੇ ਹੁਕਮ ਚਲਾਏਂਦਾ ਜਗਤ ਅੰਦਰ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦੈ ਜਿਸ ਇਹ ਮਨ ਪਾਉਂਦਾ ਗੁਰ ਠਾਕ ਰਹਾਇਆ ਨਾਵੇ ਨੂੰ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ ਸਲੋਕ ਮਹਿਲਾ ਪਹਿਲਾ ਦੋਇ ਜੀਵੇ ਚੌਦੇ ਹਟ ਨਾਲੇ ਜੇਤੇ ਜੀ ਤੇਤੇ ਵਣਜਾਰੇ ਖੁੱਲੇ ਹੱਥ ਪੁਆਵਾ ਪਾਰ ਜੋ ਪਹੁੰਚੈ ਸੋ ਚੱਲਣਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਕਰ ਆਏ ਵਜੀ ਵਧਾਈ ਸਚ ਨਾਮ ਕੀ ਮਿਲੀ ਵਡਿਆਈ ਮਹਿਲਾ ਪਹਿਲਾ ਰਾਤੀ ਹੋਵਨ ਕਾਲੀਆਂ ਸੁਪੇ ਦਾ ਸੇਵਨ ਦੇ ਬੱਗਾ ਤਪੈ ਕਨਾ ਕਾਲਿਆ ਕਾਲੇ ਵਨ ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਦੇ ਨਾ ਪਾਵੇ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੇ ਆਪੇ ਇੱਕ ਦੂਜੇ ਪਾਏ ਖੁਆਇਨ ਹਉਮੈ ਵਿੱਚ ਵਿਆਪੇ ਇਹ ਮਾਨਸ ਜਨਮ ਦੁਲੰਬ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਨ

ਪਹਿਲਾ ਚੌਕ ਦੇ ਘਰ ਪਹਿਲਾ ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕੌਣ ਵਡਾਈ ਜੋ ਤੂੰ ਦੇ

ਗਾਇਕਾ ਗੁਣ ਕਹੀਏ ਕੇਤ, ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ। ਬਿਲਾਵਲ ਮਹਿਲਾ ਪੰਜਵਾਂ। ਬਿਨ ਸਾਧੂ ਜੋ ਜੀਵਨਾ ਤੇ ਤੋ ਬਿਰਥਾਰੀ, ਮਿਲਤ ਸੰਗ ਸਭ ਕੰਮ ਮਿਟੇ ਗਤ ਕਈ ਹਮਾਰੀ। ਜਾਂ ਦਿਨ ਪੇਟੇ ਸਾਧ ਮੋਹੇ ਉਹ ਆ ਦਿਨ ਬਲਿਹਾਰੀ, ਤਨ ਮਨ ਅਤਨੋ ਜੀਅਰਾ ਫਿਰ ਫਿਰ ਹੋ ਵਾਰੀ। ਰਹਾਉ ਏਕ ਛਡਾਈ ਮੋਹੇ ਤੇ ਇਤਨੀ ਦ੍ਰਿੜ ਪਾਰੀ, ਸਗਲ ਰੇਨ ਇਹ ਮਨ ਪਿਆ ਬਿਨਸੀ ਅਕਦਾਰੀ। ਨਿੰਦ ਚਿੰਦ ਪਰ ਦੁਖ ਨਾ ਇਹ ਖਿਨ ਮੈਂ ਜਾਰੀ, ਦਇਆ ਮਇਆ ਅਰ ਨਿਕਟ ਪੇਖ ਨਾਹੀ ਦੂਰਾਰੀ। ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰੀ, ਹੀਤ ਚੀਤ ਸਭ ਪ੍ਰਾਣ ਤਨ ਨਾਨਕ ਦਰਸਾਰੀ। ਬਿਲਾਵਲ ਮਹਿਲਾ ਪੰਜਵਾਂ। ਟਹਿਲ ਕਰੋ ਤੇਰੇ ਦਾਸ ਕੀ ਪਗ ਚਾਰੋ ਬਾਲ, ਮਸਤਕ ਆਪਣਾ ਪੇਟ ਦਿਓ ਗੁਣ ਸੁਣੋ ਰਸਾਲ। ਤੁਮ ਮਿਲਤੇ ਮੇਰਾ ਮਨ ਜੀਓ ਤੁਮ ਮਿਲੋ ਦਇਆਲ, ਨਿਸਬਾ ਸਰ ਮਨ ਅੰਦ ਹੋਤ ਚਿਤਵਤ ਕਿਰਪਾਲ। ਰਹਾਓ ਜਗਤ ਉਧਾਰਨ ਸਾਧ ਪ੍ਰਭ ਤਿਨ ਲਾਗੋ ਕਾਲ, ਮੋਕੋ ਦੀਜੈ ਦਾਨ ਪ੍ਰਭ ਸੰਤਨ ਪਗਰਾਲ। ਉਕਤ ਸਿਆਨ ਕਛ ਨਹੀਂ ਨਾ ਹੀ ਕਛ ਕਾਲ,

ਰਹਾਉ ਸੋਵਤ ਹਰ ਜਪ ਜਾ ਗਿਆ ਚੋਥਿਆ ਬਿਸਮਾਦ ਕੀ ਅੰਮ੍ਰਿਤ ਤ੍ਰਿਪਤਾਸਿਆ ਤਾਂ ਕਾ ਅਚਰਜ ਸਵਾਦ ਆਪ ਮੁਕਤ ਸੰਗੀ ਕਰੇ ਕੁਲ ਕੁਟੰਬ ਉਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ ਨਾਨਕ ਕੋ ਕਿਰਪਾ ਭਈ ਦਾਸ ਆਪਣਾ ਕੀਨ ਬਿਲਾਵਲ ਮਹਿਲਾ ਪੰਜਵਾਂ ਹਰ ਭਗਤਾਂ ਕਾ ਆਸ

ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣ ਪਾਠ। ਬਿਲਾਵਲ ਮਹਿਲਾ ਪੰਜਵਾਂ। ਮਰ ਮਰ ਜਨਮੇ ਜਿਨ ਵਿਸਰਿਆ, ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੇਵਿਆ, ਅੰਦਿਨ ਰੰਗ ਰਾਤਾ।

ਹਾਕਤ ਗੀਤ ਨਾਦ ਤੁਨ ਗਾਵਤ ਬੋਲਤ ਬੋਲ ਅਜਾਏ ਰਹਾਉ ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ ਅਭੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹਿ ਅਗਹਿ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਪੰਜਨ ਮੋਹਿ ਚਰਨ ਹਿਰਦੈ ਵਸਾਏ ਸਭ ਤਲੈ ਤਲੈ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ ਪਾਏ ਅਭਿਮਾਨ ਖੋਏ ਖੋਏ ਖੋਏ ਖੋਈ ਹਉ ਮੋਕੋ ਸਤਿਗੁਰ ਮੰਤਰ ਦ੍ਰਿੜਾਏ ਅਤੁਲ ਅਤੁਲ ਅਤੁਲ ਨਹਿਤ ਲਿਐ ਭਗਤ ਵਛਲ ਕਿਰਪਾਏ ਜੋ ਜੋ ਸਰਨ ਪਰਿਓ ਗੁਰੂ ਨਾਨਕ।

ਆਇਆ ਬਿਲਾਵਲ ਮਹਿਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੇ ਚੱਕ ਮਾਰਤ ਕੁਸ਼ਲ ਪਇਆ ਮੇਰੇ ਪਾਈ ਮੀਤ ਰਹਾਉ ਗਈ ਬਿਰਾਦ ਉਪਾਦ ਸਭ ਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੁਖ ਅਰ ਅਨੰਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ ਜੀਓ ਪਿੰਡ ਧਨ ਰਾਸ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ

ਰਈਆ ਲਾਲ ਜਵੇ ਹਰ ਨਾਮ ਪ੍ਰਗਾਸਿਆ ਪਾਂਡੈ ਪਾਉ ਪਵੈ ਤਿਤ ਅਈਆ ਦਾਸਨ ਦਾਸ ਦਾਸ ਹੋਏ ਰਹੀਐ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੁੱਧ ਅਰਪ ਤਰੋਂ ਗੁਰ ਆ ਗਏ ਗੁਰ ਪ੍ਰਸਾਦੀ ਮੈਂ ਅਕਥ ਕਥਈਆ ਮਨਮੁਖ ਮਾਇਆ ਮੋਹ ਵਿਆਪੇ ਇਹ ਮਨ ਤ੍ਰਿਸ਼ਨਾ ਜਲ ਕਥਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹ ਮਨ ਨਾਚੈ ਸਤਿਗੁਰ ਆ ਗਏ ਅਨਹਦ ਸ਼ਬਦ

ਇਸ ਨਿਮਖ ਰਹਿਣ ਨਾ ਜਾਏ ਵੱਡ ਪਾਗ ਨਾਨਕ ਪਾਏ। ਪ੍ਰਭ ਤੁਝ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ, ਜਿਉ ਮੀਨ ਜਲ ਸੋ ਹੇਤ ਅਲ ਕਮਲ ਪਿੰਨ ਨਾ ਪੇਤ, ਜਿਉ ਚਕਵੀ ਸੂਰਜ ਆਸ ਨਾਨਕ ਚਰਨ ਪਿਆਸ, ਜਿਉ ਤਰਨ ਪਰਤ ਪਰਾਨ ਜਿਉ ਲੋਭੀਐ ਧਨ ਦਾਨ, ਜਿਉ ਦੂਡ ਜਲੈ ਸੰਜੋਗ ਜਿਉ ਮਹਾ ਖੁਦਿਆਰਤ ਭੋਗ, ਜਿਉ ਮਾਤ ਪੂਤੈ ਹੇਤ ਹਰ ਸਿਮਰ ਨਾਨਕ ਨੇਤ, ਜਿਉ ਦੀਪ ਪਤਨ ਪਤੰਗ ਜਿਉ ਚੋਰ ਹਿਰਤ ਨਿਸੰਗ, ਮੈਂ ਗਲੈ ਕਾਮੈ ਬੰਦ ਜਿਉ ਗ੍ਰਸਤ ਦਿਸੀ ਤੰਗ, ਜਿਉ

ਗੁਰਮਤ ਮੇਲੇ ਭਗਤ ਦ੍ਰਿੜਾਏ, ਖਸਤੀ ਖਟ ਦਰਸ਼ਨ ਪ੍ਰਭ ਸਾਜੇ, ਅਨਹਦ ਸ਼ਬਦ ਨਿਰਾਲਾ ਵਾਜੇ। ਜੇ ਪ੍ਰਭ ਪਾਵੇ ਤਾ ਮਹਿਲ ਬੁਲਾਵੇ, ਸਬਦੇ ਪਿਲਦੇ ਤੋ ਪਤ ਪਾਵੇ, ਕਰ ਕਰ ਵੇਖ ਖਪੇ ਜਲ ਜਾਵੇ, ਸਾਚੇ ਸਾਚੇ ਸਾਥ ਸਮਾਵੇ। ਸਪਤਮੀ ਸਪਤ ਸੰਤੋਖ ਸਰੀਰ, ਸਾਤ ਸਮੁੰਦ ਪਰੇ ਨਿਰਮਲ ਨੀ।

ਯੋਗ ਦਸਵੀਂ ਨਾਮਦਾਨ ਇਸਨਾਨ ਆਉਂਦਿਨ ਮੱਜਣ ਸੱਚਾ ਗੁਣ ਗਿਆਨ ਸੱਚ ਮੈਲ ਨਾ ਲਾਗੈ ਪਰਮ ਪਉ ਪਾਗੈ।

ਮਾਰ ਨਾ ਕਾ ਕਹਿ ਕੋਏ ਦਿਸਦਾ ਸਾਹਿਬ ਡਾਡਾ ਹੋਏ ਕਿਸ ਨੂੰ ਮਾਰ ਨਾ ਕਾ ਕਹਿ ਕੋਏ ਸਾਹਿਬ ਕੀ ਸੇਵਕ ਰਹਿ ਸਰਣਾਈ ਆਪੇ ਬਖਸ਼ੇ ਦੇ ਵਡਿਆਈ ਇਸ ਤੇ ਉਪਰ ਨਾਹੀ ਕੋਏ ਕੌਣ ਡਰੇ ਡਰ ਕਿਸਾ ਹੋਏ ਗੁਰਮਤੀ ਸਾਂਤ ਵਸੈ ਸਰੀਰ।

ਸਮਾਏ, ਨਾਨਕ ਗੁਰਮੁਖ ਵੇਖੈ ਹਦੂਰ, ਮੇਰਾ ਪ੍ਰਭ ਅਦਰਿਆ ਭਰਪੂਰ। ਇੱਕ ਸੇਵਕ ਇੱਕ ਪਰਮ ਪੁਲਾਏ, ਆਪੇ ਕਰੇ ਹਰ ਆਪ ਕਰਾਏ, ਏਕੋ ਵਰਤੈ ਅਵਰ ਨ ਕੋਏ, ਮਨ ਰੋਸ ਕੀ ਜੈ ਜੇ ਦੂਜਾ ਹੋਏ, ਸਤਿਗੁਰ ਸੇਵੇ ਕਰਨੀ ਸਾਰੀ, ਦਰ ਸਾਚੈ ਸਾਚੇ ਵਿਚਾਰੀ, ਸਿੱਖੀ ਵਾਰ ਸਭ ਸ਼ਬਦ ਸੁਹਾਏ, ਸਤਿਗੁਰ ਸੇਵੇ ਤਾਂ ਫਲ ਪਾਏ, ਸਿੱਖੀ ਵਾਰ ਸਭ ਆਵੇ ਜਾਏ, ਗੁਰ ਸ਼ਬਦ ਨੇ ਚਲ ਸਦਾ ਸਚ ਸਮਾਏ, ਸਿੱਖੀ ਵਾਰ ਤਾਂ ਜਾਂ ਸੱਚ ਰਾਤ

ਲੋਕ ਸੁੰਦਰ ਸਾਂਸ ਦਿਆਲ ਪ੍ਰਭ ਸਰਬ ਸੁਖਾ ਨਿਜ ਪੀਓ ਸੁਖ ਸਾਗਰ ਪ੍ਰਭ ਚੇਤੇ ਨਾਨਕ ਸੁਖੀ ਹੋ ਤਿਉ ਜੀਉ ਸੰਤ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੇ ਪਾਗੋ ਰਾਮ ਮਾਨਨ ਮਾਨ ਵੰਜਾਈਐ ਹਰ ਚਰਣੀ ਲਾਗੋ ਰਾਮ ਛੋੜ ਧਿਆਨ ਪਚਾਤਰੀ ਗੁਰਮਤ ਬੁੱਧ ਤਿਆਗੋ ਰਾਮ ਨਾਨਕ ਪਉ ਸਰਣਾਈ ਰਾਮ ਰਾਏ ਫਿਰ ਹੋਏ ਸੁਹਾਗੋ ਰਾਮ ਸੋ ਪ੍ਰਭ ਤਜ ਤਤ ਲਾਗੀਐ ਜਿਸ ਦਿਨ ਮਰ ਜਾਈਏ ਰਾਮ ਲਾਜ ਨਾ ਆਵੇ ਅਗਿਆਨ ਮਤੀ ਗੁਰਜਨ ਬਿਰਮਾਈਏ ਰਾਮ ਪਤਿਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਏ ਰਾਮ ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਚਰੇ ਬਲ ਗਈਏ ਦਿਲ ਚਾਰਣ ਰਸਨਾ ਰਾਮ ਪ੍ਰਭ ਭਗਤ ਵਚਲ ਨਹਿ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ਪ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਦੁਸਤਾ ਕ੍ਰਮ ਪਸਮਾ ਰਾਮ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬੈ ਰਾਗਨ ਰਾਮ ਚੰਦਨ ਚੀਰ ਸੁਗੰਧ ਰਸਾ ਹੋ ਮੈਂ ਬਿਖ ਤਿਆਗਨ ਰਾਮ ਈਟ ਊਟ ਮੈਂ ਡੋਲੀਏ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ।

ਹਰ ਉੱਤਮ ਹਰ ਪ੍ਰਭ ਗਾਵਿਆ ਕਰ ਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਪਾਗ ਸਭ ਦਿਨ ਸਰੈਣ ਗੁਰ ਉਚਰੈ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀ ਵੈ ਦੇਖ ਹਰ ਇਕ ਨਿਮਕ ਕੜੀ ਮੁਖ ਲਾਗ ਮਹਿਲਾ ਤੀਜਾ ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸਭ ਸੋਹਣੇ ਜਾਂ ਲਾਗੈ ਸਹਿਜ ਗਿਆਨ ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗੈ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਤੁਧ ਉਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਵਾਇਆ ਤੁਧ ਆਪੇ ਤਾੜੀ ਲਾਈ ਹੈ ਆਪੇ ਗੁਣ ਗਾਇਆ ਹਰ ਪਿਆਵੋ ਭਗਤੋ ਦਿਨ ਸਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹਿਲਾ

ਐ ਜਿਸ ਬਖਸ਼ੈ ਕਰਤਾਰ ਨਾਨਕ ਗੁਰ ਪ੍ਰਸਾਦੀ ਇਹ ਮਨ ਤਾਂ ਤਰੈ ਜਾਂ ਛੋੜੈ ਅਹੰਕਾਰ ਸਾਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸਬਦ ਦੀ ਵਿਚਾਰ ਪੌੜੀ ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਪੂੜਿਆਰਾ ਕੇ ਮੋਖ ਕੀਏ ਸੱਚ ਭਗਤ ਵਧਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਸਲੋਕ ਮਹਿਲਾ ਤੀਜਾ ਪੂਰੇ ਭਾਗ ਪੁੱਤ ਗੁਰ ਪਾਈਏ ਜੇ ਹਰ ਪ੍ਰਭ ਬਖਸ਼ ਕਰੇ ਤੋ ਪਾਵਾ ਸਿਰ ਉਪਾਉ ਹੈ ਨਾਉ ਪ੍ਰਾਪਤ ਹੋਏ ਅੰਦਰ ਸੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਏ ਵਡਿਆਈ ਹੋਏ ਮਹਿਲਾ ਤੀਜਾ ਤੇ ਮਨ ਗੁਰ ਕੀ ਸਿੱਖ ਸੁਣ ਪਾਏ ਗੁਣੀ ਨਿਧਾਨ ਸੁਖਦਾਤਾ ਤੇਰੇ ਮਨ ਵਸੈ ਹਉਮੈ ਜਾਏ ਅਭਿਮਾਨ ਨਾਨਕ ਨਦਰੀ ਪਾਈਐ ਅੰਮ੍ਰਿਤ ਗੁਣੀ ਨਿਧਾਨ ਪੌੜੀ ਜਿਤਨੇ ਪਾਤਸ਼ਾਹ ਸਹਿਰਾਜੇ ਖਾਨ ਉਮਰਾਵ ਸਿੱਖਦਾਰ ਹੈ ਤਿਤਨੇ ਸਭ ਹਰ ਕੇ

ਨਾ ਇਹ ਮਾਰੀ ਨਾ ਮਰੇ ਨਾ ਇਹ ਹੱਟ ਵਿਕਾਏ ਗੁਰ ਕੈ ਸ਼ਬਦ ਪਰ ਜਾ ਲਿਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ

ਮੈਂ ਕੱਟ ਕੱਟ ਮੁਖ ਪਣਿਆ ਬਹੁਤ ਵਡਿਆਈਆਂ ਸਾਹਿਬ ਹੈ ਨਹਿ ਜਾਈ ਗਲੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜੋ ਬਣਿਆ। ਸਲੋਕ ਪਹਿਲਾ ਤੀਜਾ ਆਪਣਾ ਆਪ ਨਾ ਪਛਾਣੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹੇ ਹਜੂਰ। ਮਨਮੁਖ ਜਨਮ ਗਵਾਇਆ ਝੂਠੇ ਲਾਲਚ ਕੂਰ ਨਾਨਕ ਬਖਸ਼ ਮਿਲਾਇਨ ਸੱਚੇ ਸ਼ਬਦ ਹਜੂਰ। ਮਹਿਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਅੰਜਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡ ਪਾਗੀ ਹਰ ਪਾਇਆ ਪੂਰਨ ਪਰਮਾਨੰਦ। ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮੰਤਨ ਪੰਗ। ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੇ ਪਿਛਲੇ ਗੁਣੇ ਸਤਿਗੁਰ ਬਖਸ਼ ਲਏ ਸਤ ਸੰਗਤ ਨਾਲ ਰਲਾਵੇ। ਜਿਉ ਮੀਂਹ ਉੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ।

ਸਦਾ ਸਦਾ ਜਾਈ ਬਲਿਹਾਰ, ਆਪਣੇ ਦਾਸ ਰੱਖੇ ਕਿਰਪਾ ਧਾਰ, ਨਾਨਕ ਕੇ ਪ੍ਰਭ ਪ੍ਰਾਣ ਆਧਾਰ। ਗੌਣ ਮਹਿਲਾ ਪੰਜਵਾਂ, ਅਚਰਜ ਕਥਾ ਮਹਾ ਅਨੂਪ, ਪ੍ਰਾਤਮਾ ਪਾਰ ਬ੍ਰਹਮ ਕਾ ਰੂਪ। ਰਹਾਉ ਨਾ ਇਹੋ ਬੂਡਾ ਨਾ ਇਹੋ ਬਾਲਾ, ਨਾ ਇਸ ਦੁਖ ਨਹੀਂ ਜਮ ਜਾਲਾ, ਨਾ ਇਹੋ ਬਿਨਸੈ ਨਾ ਇਹੋ ਜਾਏ, ਆਦ ਜੁਗਾ ਦੀ ਰਿਹਾ ਸਮਾਏ। ਨਾ ਇਸ ਉਸਨ ਨਹੀਂ ਇਸ ਸੀਤ, ਨਾ ਇਸ ਦੁਸ਼ਮਨ ਨਾ ਇਸ ਮੀਤ, ਨਾ ਇਸ ਹਰਖ ਨਹੀਂ ਇਸ ਸੋਗ, ਸਭ ਕਿਛ ਇਸ ਕਾ ਇਹੋ ਕਰਨੇ ਜੋਗ। ਨਾ ਇਸ ਬਾਪ ਨਹੀਂ ਇਸ ਮਾਇਆ, ਇਹੋ ਅਪਰੰਪਰ ਹੋਤਾ ਆਇਆ, ਪਾਪ ਪੁੰਨ ਕਾ ਇਸ ਲੇਪ ਨ ਲਾਗੈ, ਕਟ ਕਟ ਅੰਤਰ ਸਭ ਹੀ ਜਾਗੈ। ਤੀਨ ਗੁਣਾ ਇਕ ਸਖਤ ਉਪਾਇਆ, ਮਹਾ ਮਾਇਆ ਤਾਂ ਕੀ ਹੈ ਛਾਇਆ, ਅਸਲ ਅਛੇਦ ਅਪੇਦ ਦਿਆਲ, ਦੀਨ ਦਿਆਲ ਸਦਾ ਕਿਰਪਾਲ, ਤਾਂ ਕੀ ਗਤ ਮਿਤ ਕਛੂ ਨ ਪਾਏ, ਨਾਨਕ ਤਾਂ ਕਹਿ ਬਲ ਬਲ ਜਾਏ। ਗੌਣ ਮਹਿਲਾ ਪੰਜਵਾਂ, ਸੰਤਨ ਕਹਿ ਬਲਿਹਾਰੈ ਜਾਉ, ਸੰਤਨ ਕਹਿ ਸੰਗ ਰਾਮ ਗੁਣ ਗਾਉ, ਸੰਤ ਪ੍ਰਸਾਦ ਕਿਲ ਵਿਚ ਸਭ ਗਏ, ਸੰਤ ਸਰਨ ਵਡ ਪਾਗੀ ਪਏ, ਰਾਮ ਜਪਤ ਕਛ ਬਿਘਨ ਨਾ ਵਿਆਪੈ, ਗੁਰ ਪ੍ਰਸਾਦ ਆਪਣਾ ਪ੍ਰਭ ਜਾਪੈ। ਰਹਾਉ ਪਾਰ ਬ੍ਰਹਮ ਜਬ ਹੋਏ ਦਿਆਲ, ਸਾਧੂ ਜਨ ਕੀ ਕਰੈ ਰਵਾਲ, ਕਾਮ ਕ੍ਰੋਧ ਇਸ ਤਨ ਤੇ ਜਾਏ, ਰਾਮ ਰਤਨ ਵਸੈ ਮਨ ਆਏ, ਸਫਲ ਜਨਮ ਤਾਂ ਕਾ ਪਰਵਾਨ, ਪਾਰ ਬ੍ਰਹਮ ਨਿਕਟ ਕਰ ਜਾਣ, ਪਾਏ ਭਗਤ ਪ੍ਰਭ ਕੀਰਤਨ ਲਾਗੈ, ਜਨਮ ਜਨਮ ਕਾ ਸੋਇਆ ਜਾਗੈ, ਚਰਨ ਕਮਲ ਜਨ

ਨਾਨਕ ਸੁਖ ਪਾਵੈ ਜਨ ਚੂਰ। ਰਾਗ ਗੌਂਡ ਅਸ਼ਟਪਦੀਆਂ ਮਹਿਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਰ ਨਮਸਕਾਰ ਪੂਰੇ ਗੁਰਦੇਵ, ਸਫਲ ਮੂਰਤ ਸਫਲ ਜਾਂ ਕੀ ਸੇਵ, ਅੰਤਰਜਾਮੀ ਪੁਰਖ ਵਿਦਾਤਾ, ਆਠ ਪੈਰ ਨਾਮ ਰੰਗ ਰਾਤਾ, ਗੁਰ ਗੋਬਿੰਦ।

ਖਨ ਚੋਖਤਾ ਮਾਖਨ ਕੂਟਲਾ ਨਾਮ ਦੇਓ ਨਾਰਾਇਣ ਪਾਇਆ ਗੁਰ ਪੇਟਕ ਅਲਖ ਲਿਖਾਇਆ ਜੈਸੇ ਦਿਖੇ ਹੇਤ ਪਲ ਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮ ਤੈਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਾਗ ਗੌਂਡ ਬਾਣੀ ਨਾਮ ਦਿਓ ਜੀ ਕੀ ਕਰ ਦੂਜਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੋ ਸਭ ਪਰਮਾ ਹਰ ਕੋ ਨਾਮ ਲੈ ਉਤਮ ਕਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਗਲੇ ਕੀ ਲਾਕਰੀ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁਖ ਜਮੇ ਰਹਾਓ ਹਰ ਹਰ ਨਾਕਸ ਹਰੇ ਪ੍ਰਾਨ ਅਜੈ ਮਲ ਕੀ ਓ ਬੈਕੁੰਠੇ ਥਾਨ ਸੁਆ ਪ੍ਰਾਵਤ ਗਨਕਾ ਤਰੀ ਸੋ ਹਰ ਨੈਨੋ ਕੀ ਪੂਤਰੀ ਹਰ ਹਰ ਕਰਤ ਪੂਤ ਨਾ ਤਰੀ ਬਾਲ ਕਾਤਨੀ ਕਪਟੇ ਪਰੀ ਸਿਮਰਨ ਦ੍ਰੋਪਦ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਤਰੀ ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਣਵੈ ਨਾਮ ਐਸੋ ਹਰੀ ਜਾਸ ਜਪਤ ਪੈ ਅਪ

ਦਿਲ ਪਾਏ ਤਨਵਤ ਨਾਨਕ ਅਗਮ ਸੁਣਾਏ ਗੁਰ ਚੇਲੇ ਕੀ ਸੰਗ ਮਿਲਾਏ ਜੀਠਾ ਦਾਰੂ ਭੋਜਨ ਖਾਏ ਛੇ ਦਰਸ਼ਨ ਕੀ ਸੋ ਜੀ ਪਾਏ ਰਾਮ ਕਲੀ ਮੈਲਾ ਪਹਿਲਾ ਹਮ ਦੌਲਤ ਬੇੜੀ ਪਾਪ ਪੜੀ ਹੈ ਪਵਨ ਲਗੇ ਮਤ ਜਾਏ ਸਨਮੁਖ ਸਿੱਧ ਪੇਟਣ ਕੋ ਆਏ ਨਿਹਚੋ ਦੇਵ ਦਿਆਏ ਗੁਰ ਪਾਰ ਤਾਰਨ ਹਾਰਿਆ ਦੇ ਭਗਤ ਪੂਰਨ ਅਵਨਾਸੀ ਹਾਂ ਕੁਝ ਕੋ ਬਲਿਹਾਰਿਆ ਰਹਾਓ ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨ ਤਿਆਇਆ ਪਰਸਤ ਪੈਰ ਸਿਜਤੇ ਸਵਾਮੀ ਅਖਰ ਜਿਨ ਕੋ ਆਇਆ ਜਪ ਤਪ ਸੰਜਮ ਕਰਮ ਨ ਜਾਣਾ ਨਾਮ ਜਪੀ ਪ੍ਰਭ ਤੇਰਾ ਗੁਰ ਪਰਮੇਸ਼ਰ ਨਾਨਕ ਪੇਤਿਓ ਸਾਚੈ ਸ਼ਬਦ ਨਿਵੇਰਾ ਰਾਮ ਕਲੀ ਮੈਲਾ ਪਹਿਲਾ ਸੁਰਤੀ ਸੁਰਤ ਰਲਾਈਐ ਏਕ ਤਨ ਕਰ ਤੁਲਹਾ ਲੰਘੈ ਜੇਕ ਅੰਤਰ ਪਾਏ ਤੁਸੈ ਤੂੰ ਰੱਖ ਤੈਨਸ ਦੀਵਾ ਬਲੈ ਅਥਕ ਐਸਾ ਦੀਵਾ ਨੀਰ ਤਰਾਏ ਜਿਤ ਦੀਵੈ ਸਭ ਸੋ ਜੀ ਪਾਏ ਰਹਾਓ ਅੱਛੀ ਮਿੱਟੀ ਸੋਜੀ ਹੋਏ।

ਦੇ ਭਾਵਨਾ ਵੱਡਾ ਹੋਏ ਜਾਪੇ ਜਿਉ ਸਿੰਘਾਸਨ ਲੋਏ ਖੱਤਰੀ ਬ੍ਰਾਹਮਣ ਸੂਦ ਕੇ ਵੈਸ ਨਿਰਤ ਨਾ ਪਾਇਆ ਗਣੀ ਸੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋ ਪਾਰੰਗਤ ਹੋਏ ਰਾਮ ਕਲੀ ਮੈਲਾ ਪਹਿਲਾ ਤੁਧ ਨੂੰ ਨਿਮਣ ਮੰਨਣ ਤੇਰਾ ਨਾਉ ਸਾਚ ਪੇਟ ਬੈਸਣ ਕਉ ਥਾਉ।

ਜਾ ਕਰ ਪਹਿਲਾ ਸਤਿਯੁਗ ਸੱਚ ਪਹਿ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਤੈ ਰਹਿ ਚਾਰ ਗੁਰਮੁਖ ਬੂਜੈ ਕੋ ਵਿਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੇ ਗੁਰਬਿਨ ਨਾਮ ਨਾ ਪਾਵੇ ਕੋਈ ਰਹਾਉ ਤ੍ਰੇਤੈ ਇਕ ਕਲ ਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਜੈ ਸੋ ਜੀ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਦਾ ਹੋਏ ਪਰਮ ਪੁਲਾ ਨੇ ਜਾਣੇ ਦੋਏ ਦੁਆਪਰ ਧਰਮ

ਜੇ ਵੱਡ ਭਾਗ ਹੋਵੇ ਵੱਡ ਭਾਗੀ ਤਾਂ ਹਰ ਹਰ ਨਾਮ ਤੇ ਆਵੇ। ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਭ ਪ੍ਰਾਣੀ, ਹਿਰਦੈ ਪਰਦਾਸ ਹੋਵੇ ਲਿਵ ਲਾਗੇ। ਗੁਰਮੁਖ ਹਰ ਹਰ ਨਾਮ ਸਮਾਣੀ ਰਹਾਓ। ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ। ਜਿਸ ਵੱਡ ਭਾਗ ਹੋਵੇ ਵੱਡ ਮਸਤਕ, ਤਿਨ ਗੁਰਮਤ ਕੱਢ ਕੱਢ ਲਿਆ। ਰਤਨ ਜਵੇ ਹਰ ਲਾਲ ਹਰ ਨਾਮਾ, ਗੁਰ ਕਾਰ ਤਲੀ ਦਿਖਲਾਇਆ। ਭਾਗਹੀਣ ਮਨਮੁਖ ਨਹੀਂ ਲਿਆ, ਤਿਨ ਓਲੇ ਲਾਖ ਛਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਤਨ ਤਨ ਗੁਰਮਤ ਹਰ ਪਾਏ। ਰਾਮ ਕਲੀ ਮਹਿਲਾ ਚੌਥਾ। ਰਾਮ ਜਨਾ ਮਿਲ ਪਿਆ ਆਨੰਦਾ, ਹਰ ਨੀਕੀ ਕਥਾ ਸੁਣਾਏ। ਗੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁਧ ਪਾਏ। ਰਾਮ ਜਨ ਗੁਰਮਤ ਰਾਮ ਬੋਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ। ਰਾਮ ਜਪਤ ਸੋਹਾਏ ਰਹਾਓ। ਜੇਵਰ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਤੇ ਤਾਏ। ਦਰਸ਼ਨ ਸੰਤ ਦੇਹੋ ਕਰ ਕਿਰਪਾ, ਸਭ ਡਾਲ ਦੁਖ ਲੈ ਜਾਏ। ਹਰ ਕੇ ਲੋਗ ਰਾਮ ਜਨਨੀ ਕੇ, ਪਾਗਹੀਨ ਨਾ ਸੁਖਾਏ। ਜਿਉ ਜਿਉ ਰਾਮ ਕਹੇ ਜਨ ਊਚੇ, ਨਰ ਨਿੰਦਕ ਡੰਸ ਲਗਾਏ। ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ। ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ। ਦਇਆ ਦਇਆ ਕਰ ਰਾਖੋ ਹਰ ਜਿਉ, ਹਮ ਦੀਨ ਤੇਰੀ ਸਰਣਾਏ। ਹਮ ਬਾਰਿਕ ਤੂੰ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹਿਲਾ ਚੌਥਾ। ਹਰ ਕੇ ਸਖਾ ਸਾਧ ਜਨਨੀ ਕੇ, ਤਿਨ ਉਪਰ ਹਾਥ ਵਤਾਵੇ। ਗੁਰਮੁਖ ਸਾਧ ਸਹੀ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੇ। ਰਾਮ ਮੋਕੋ ਹਰ ਜਨ ਮੇਲ ਮਨ ਪਾਵੇ, ਅਮਿਓ ਅਮਿਓ ਹਰ ਰਸ ਹੈ ਮੀਠਾ। ਮਿਲ ਸੰਤ ਜਨਾ ਮੁਖ ਪਾਵੇ ਰਹਾਓ। ਹਰ ਕੇ ਲੋਗ ਰਾਮ ਜਨ ਊਤਮ, ਮਿਲ ਊਤਮ ਪਦਰੀ ਪਾਵੇ। ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੈ ਸੇਵਡ ਪਾਗੀ, ਰਿਦ ਮਨ ਤਨ ਪ੍ਰੀਤ ਲਗਾਵੇ। ਬਿਨ ਪ੍ਰੀਤੀ ਕਰੇ ਬਹੁ ਬਾਤਾ, ਕੂੜ ਬੋਲ ਪੂਰੋ ਫਲ ਪਾਵੇ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੇ। ਹਉ ਕਾਟੋ ਕਾਟ ਬਾਡ ਸਿਰ ਰਾਖੋ, ਜਿਤ ਨਾਨਕ ਸੰਤ ਚੜ ਆਵੇ। ਰਾਮ ਕਲੀ ਮਹਿਲਾ ਚੌਥਾ। ਜੇ ਵੱਡ ਭਾਗ ਹੋਵੇ ਵੱਡ ਮੇਰੇ, ਜਨ ਮਿਲਦਿਆਂ ਚੁੱਲ ਨਾ ਲਾਈਐ। ਹਰ ਜਨ ਅੰਮ੍ਰਿਤ ਕੁੰਟ ਸਰਨੀ ਕੇ, ਵੱਡ ਭਾਗੀ ਤਿਤ ਨਾ ਲਾਈਐ। ਰਾਮ ਮੋਕੋ ਹਰ ਜਨ ਕਾਰੇ ਲਾਈਐ, ਹਉ ਪਾਣੀ ਪੱਖਾ ਪੀਸੋ ਸੰਤ ਆ ਗਏ। ਪਗ ਮਲ ਮਲ ਧੂਰ ਮੁਖ ਲਾਈਐ ਰਹਾਓ। ਹਰ ਜਨ ਵੱਡੇ ਵੱਡੇ ਵੱਡ ਊਚੇ, ਜੋ ਸਤਗੁਰ ਮੇਲ ਮਿਲਾਈਐ। ਸਤਗੁਰ ਜੇਵੜ ਅਵਰ ਨਾ ਕੋਈ, ਮਿਲ ਸਤਗੁਰ ਪੁਰਖ ਤਿਆਈਐ। ਸਤਗੁਰ ਸਰਨ ਪਰੇ ਤਿਨ ਪਾਇਆ, ਮੇ ਠਾਕੁਰ ਲਾਜ ਰਖਾਈਐ। ਇਕ ਆਪਣੇ ਸਵਾਏ ਆਏ ਬਹਿ ਗੁਰ ਆ ਗਏ, ਜੋ ਬਗਲ ਸਮਾਧ ਲਗਾਈਐ। ਬਗਲਾ ਕਾਗ ਨੀਚ ਕੀ ਸੰਗਤ, ਜਾਏ ਕਰੰਗ ਬਿਖੂ ਮੁਖ ਲਾਈਐ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ। ਰਾਮ ਕਲੀ ਮਹਿਲਾ ਚੌਥਾ। ਸਤਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲਗੇ ਗੁਰਚਰਣੀ, ਜੇ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਦਿਨ ਅਵਰ ਨਾ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਓ। ਮੇਰੇ ਇੱਥੇ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ। ਤਨ ਤਨ ਵੱਡ ਭਾਗ ਗੁਰ ਸਰਣੀ ਆਏ, ਹਰ ਗੁਰ ਮਿਲ ਦਰਸ਼ਨ ਪਾਇਆ। ਮੈਂ ਅਵਰ ਨਾ ਕੋਈ ਸੂਜੈ ਬੂਜੈ, ਮਨ ਹਰ ਜਪ ਜਪੋ ਜਪਾਇਆ। ਨਾਮਹੀਣ ਫਿਰੈ ਸੇ ਨਕਤੇ, ਤਿਨ ਕਸ ਕਸ ਨਕ ਵਡਾਇਆ। ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਰਿਦ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ। ਰਾਮ ਕਲੀ ਮਹਿਲਾ ਚੌਥਾ।
सतगुरु दाता वड्डा वड पुरख है, जित मिले हर उधारे, जी दान गुरपूरे दिया हर अमृत नाम समारे, राम गुरु हर हर नाम कंठ तारे, गुरमुख कथा सुनी मन पाई, तन तन वड पाग हमारे, रहाओ कोट कोट से तिस्त्यावे, ताका अंत न पावे पारे, हृदय काम काम नी मांगे, हृद मांगे हाथ पसारे, हर जस जप जप वडा वडेरा, गुरमुख रखो उरदारे, जे वड पाग होवे ता जपिए, हर पौजल पार उतारे, हर जन निकट विकप हर जन है, हर रास है कंठ जन तारे, नानक पिता माता है हर प्रभु, हम बारिक हर प्रत पारे, राग राम कली

ਤਾਂ ਕੋ ਬੌਰ ਨਾ ਲਾਗੇ ਦੁਖਾ ਆਪੇ ਆਪ ਸਰਬ ਪ੍ਰਤਪਾਲ ਨਾਨਕ ਰਾਤੋ ਰੰਗ ਗੋਪਾਲ ਰਾਮ ਕਲੀ ਮੈਲਾ ਪੰਜਵਾਂ ਮੁਕਤ ਪਰਤਾਤੀ ਕਾ ਸੈਤ ਹਿਰਦੈ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ ਆਪਣਾ ਕਹਿਆ ਆਪਣਾ ਕਮਾਵੇ ਪੰਡਤ ਵੇਦ ਵਿਚਾਰ ਪੰਡਤ ਮਨ ਕਾ ਕ੍ਰੋਧ ਨਿਵਾਰ ਪੰਡਤ ਰਹਾਓ।

ਆਵਣ ਜਾਣ ਦੇ ਪੂਤ ਲਾਏ, ਜੋਗੀ ਤਾਂ ਤੀਨ ਪਵਨ ਜਿਣ ਲਿਆ। ਐਸੀ ਕਿੰਗਰੀ ਵਜਾਏ ਜੋਗੀ, ਜਿਤ ਕਿੰਗਰੀ ਅਨਹਦ ਵਾਜੈ, ਹਰ ਸੋਂ ਰਹਿ ਲਿਵ ਲਾਏ ਰਹਾਓ। ਸਤ ਸੰਤੋਖ ਪਤ ਕਰ ਝੋਲੀ, ਜੋਗੀ ਅੰਮ੍ਰਿਤ ਨਾਮ ਪੂਤ ਪਾਈ। ਧਿਆਨ ਕਾ ਕਰ ਡੰਡਾ, ਜੋਗੀ ਸਿੰਘੀ ਸੁਰਤ ਵਜਾਈ। ਮਨ ਦ੍ਰਿੜ ਕਰ ਆਸ।

ਇੱਕ ਕੁੰਗਰੀ ਸ਼ਾਂਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਪਾਓ ਪਾਓ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੈ ਇਹਨੇ

ਵਡਿਆਈ ਰਹਾਓ। ਆਪੇ ਕਰਤਾ ਆਪੇ ਭੁਗਤਾ ਦਿੰਦਾ ਰਿਜਕ ਸਵਾਈ, ਜੋ ਕੁਛ ਕਰਨਾ ਸੋ ਕਰ ਰਹਿਆ ਔਰ ਨਾ ਕਰਨਾ ਜਾਈ। ਆਪੇ ਸਾਜੇ

ਸਾਰਿਆਂ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਰੇ ਕਹਿ ਨਾਨਕ ਮਨ ਮਿਉਰ ਸਵਾਰੋ ਹਰ ਨਾਲੇ ਸਾਚੇ ਸਾਹਿਬਾ ਚਾਹ ਨਾਹੀ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸੁਖਸਾਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸੱਚੇ ਸਾਹਿਬ ਚਾਹ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸ਼ਬਦ ਗਵਾ

ਵਾਰੇ ਪਾਈਏ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ, ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਤੇ ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਇਸ ਪਰਮ ਪੁਲਾਇਆ, ਮਾਇਆ ਤਾਂ ਮੋਹਣੀ ਕਿਨੇ ਕੀਤੀ ਜਿਨ ਠਗੋਲੀ ਪਾਇਆ, ਕੁਰਬਾਨ ਕੀਤਾ ਕਿਸੇ ਵਿੱਚੋਂ ਜਿਨ ਮੋਹ ਮੀਠਾ ਲਾਇਆ, ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸਤ ਸਮਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚਲੇ ਨਾਹੀ ਕਿਸ ਨਾਲ ਕਿਉਂ ਚਿਤ ਲਾਈਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ। ਇਹ ਨਾਨਕ ਮਨ ਪਿਆਰੇ ਤੂੰ ਸਦਾ ਸਚ ਸਮਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ, ਜੀ ਜੰਤ ਸਭ ਤੇਲ ਤੇਰਾ ਕਿਆ ਕੋ ਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ, ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ, ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ, ਲਬ ਲੋਭ ਅਹੰਕਾਰ ਚੂਕਾ ਸਤਿਗੁਰੂ ਪੱਲਾ ਪਾਇਆ, ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ, ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ, ਭਗਤਾਂ ਤੇਰੀ ਵਿਕਰਮ ਮਾਰਗ ਚੱਲਣਾ, ਲਬ ਲੋਭ ਅਹੰਕਾਰ ਪਜ ਕ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖੰਮਿਓ ਤਿੱਥੀ ਵਾਲੋ ਨਿੱਕੀ ਏਕ ਮਾਰਗ ਜਾਣਾ, ਗੁਰ ਪ੍ਰਸਾਦੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਨ ਚਲੈ ਸੁਆਮੀ ਹੋਰ।

ਕਹਿੰਦੇ ਕੱਚੇ ਸੁਣਦੇ ਕੱਚੇ ਕੱਚੂ ਆਪ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਿਹਾ ਕਤੂ ਨਾ ਜਾਣੀ ਚਿਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਹਿਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾ।

ਮੇਰਾ ਸਾਜਨੜਾ ਨਿਕਟ ਖਲੋਏੜਾ ਮੇਰਾ ਸਾਜਨੜਾ ਜਾਨੀਅੜਾ ਹਰ ਜਾਨੀਅੜਾ ਨੈਣ ਅਲੋਏੜਾ ਹਰ ਜਾਨੀਅੜਾ ਨੈਣ ਅਲੋਇਆ ਕਟ ਕਟ ਸੋਇਆ।

ਆਗਾ ਹਰ ਨਾਮ ਰਸਨਾ ਪਾਖਿਆ ਹਰ ਏਕ ਚਿਤਵੈ ਪ੍ਰਭ ਏਕ ਗਾਵੈ ਹਰ ਏਕ ਦ੍ਰਿਸ਼ਟੀ ਆਇਆ ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ ਮਿਲ ਰਹੀ ਹੈ ਪ੍ਰਭ ਸਾਧ ਜਨਾ ਮਿਲ ਹਰ ਕੀਰਤਨ ਸੁਣੀਏ ਰਾਮ ਦਿਆਲ ਪ੍ਰਭੂ ਦਾਮੋਦਰ ਮਾਧੋ ਅੰਤ ਨ ਪਾਈਐ ਗੁਣੀਐ ਰਾਮ ਦਿਆਲ ਦੁਖ ਹਰ ਸਰਣ ਦਾਤਾ ਸਗਲ ਦੋਖ ਨਿਵਾਰਣੋ ਮੋਹ ਸੋਗ ਵਿਕਾਰ ਬਿਖੜੇ ਜਪਤ ਨਾਮ ਉਧਾਰਣੋ ਸਭ ਜੀ ਤੇਰੇ ਪ੍ਰਭੂ ਮੇਰੇ ਕਰ ਕਿਰਪਾ ਸਭ ਰੇਣ ਥੀਵਾ ਬਿਨਵੰਤ ਨਾਨਕ ਪ੍ਰਭ ਮਾਇਆ ਕੀ ਜੈ।

ਸਲ ਮਹੀਲ ਪੂਰ ਰਿਹਾ ਇੱਕ ਨਿਮਕ ਮਨੋ ਨਾ ਵਿਸਰੈ ਗੁਰ ਚਰਨ ਲਾਗੇ ਦਿਨ ਸਪਾਗੇ ਸਰਬ ਗੁਣ ਜਗਦੀਸਰੈ ਕਰ ਸੇਵ ਸੇਵਕ ਦਿਨ ਸਰੈਣੀ ਤਿਸ ਪਾਵੈ ਸੋ ਹੋਏ ਜਿਉ ਬਲ ਜਾਏ ਨਾਨਕ ਸੁਖੈ ਦਾਤੇ ਪ੍ਰਗਾਸ ਮਨ ਤਨ ਹੋਏ ਜਿਉ ਸਲੋਕ ਹਰ ਸਿਮਰਤ।

ਨਾਨਕ ਤਿਨ ਬਲਿਹਾਰਣੇ ਹਰ ਜਪ ਉਤਰੇ ਤੀਰ ਛੰਤ ਚਰਨ ਬਿਰਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਓ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪਰਵੇਸ਼ ਜਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾ ਮਨ ਤੇ ਬਿਸਰੇ ਤਜ ਆਪ ਸਰਣੀ।

ਧੂੜ ਅਕੁੱਲੀਐ ਸੰਗਤ ਮੇਲ ਮਿਲਾਓ ਮਨ ਦੀ ਆ ਗੁਰ ਆਪਣੇ ਪਾਇਆ ਨਿਰਮਲ ਨਾਉ ਜਿਨ ਨਾਮ ਦੀਆ ਤਿਸ ਸੇਵ ਸਾਂ ਤਿਸ ਬਲਿਹਾਰੇ ਜਾਓ ਜੋ ਉਸਾਰੇ ਸੋ ਟਾਹ ਸੀ ਤਿਸ ਬਿਨ

ਨਾ ਤਿਸ ਇਹੋ ਨਾ ਉਹ ਹੈ ਅਵਗੁਣ ਫਿਰ ਪਛਤਾ ਹੈ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣਨਾ ਮੈਂ ਨਿਰਪੋ ਕਹਾ ਕਿਆ ਜਾਣਾ ਅਭਿਮਾਨ ਥਾਕ ਰਹੀ ਕਿਵ ਆਪਣਾ

ਤੂੜੀ ਬਾਣੀ ਹਰ ਪਾਇਆ ਗੁਰ ਸਬਦੀ ਵਿਚਾਰ ਆਪ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ ਸੋਇਨਾ ਰੂਪਾ ਸੰਚਿਐ ਤਨ ਕਾਚਾ ਬਿਖਾਰ ਸਾਉ ਸਦਾਏ ਸੰਚ ਤਨ ਦੁਬਦਾ ਹੋਏ ਖੁਆਰ।

ਕਟ ਕਟ ਸਾਚ ਰਹਾ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਿਜ ਪਾਏ ਮਿਲੀਏ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ ਸੁਨ ਸ਼ਬਦ ਅਪਰੰਪਰ ਤਾਰੈ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ ਕਬੁੱਧ ਚਵਾਵੇ ਸੋ ਕਿਤ ਠਾਏ ਕਿਉਂ ਤਤ ਨਾ ਬੂਜੈ ਚੋਟਾਂ ਖਾਏ ਜਮ ਦਰ ਬਾਂਧੇ ਕੋਈ ਨਾ ਰਾਖੈ ਬਿਨ ਸਬਦੈ ਨਾ ਹੀ ਪਤ ਸਾਖੈ ਕਿਉਂ ਕਰ ਬੂਜੈ ਪਾਵੈ ਪਾਰ ਨਾਨਕ ਮਨਮੁਖ ਨਾ ਬੁਝੈ ਗਵਾਰ ਕਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਗੁਰ ਪੇਟੈ ਮੋਖ ਦੁਆਰ ਸਤ ਨਾ ਕੀਨੈ ਮਨਮੁਖ ਜਲ ਜਾਏ ਦੁਰਮਤ ਵਿਚੜ ਚੋਟ

ਜਾ ਆਪੇ ਅਲਖ ਲਖਾਏ ਨਾਨਕ ਤਿਉਹ ਤੇ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜਿਉ ਪਵਨ ਕਥਿਅਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੁਦਰਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦ ਰਸ ਨ ਆਵੇ ਔਦੂ ਹਉਮੈ ਪਿਆਸ ਨ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਵਨ ਬੁੱਧ ਜਿਤ ਅਸਥਿਰ ਰਹੀ ਹੈ ਕਿਤ ਭੋਜਨ ਤ੍ਰਿਪਤਾ ਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨ ਗ੍ਰਾਸੈ ਰੰਗ ਨ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸ਼ਬਦ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਪਾਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਅਕਥ ਕਥਾ

ਕਿਉ ਆਤਮ ਸੁਖ ਤਾਰੀ ਸਚ ਅਰਾਧਿਆ ਗੁਰਮੁਖ ਤਰ ਤਾਰੀ ਨਾਨਕ ਬੂਜੈ ਕੋ ਵਿਚਾਰੀ ਇਹੋ ਮਨ ਮੈਂ ਗਲ ਕਹਾ ਬਸੀ ਅਲੇ ਕਹਾ ਬਸੈ ਇਹੋ ਪਵਨਾ ਕਹਾ ਬਸੈ ਸੋ ਸ਼ਬਦ।

ਇਉ ਮਨ ਨੇ ਚਲ ਹਿਰਦੈ ਵਸੀਅਲੇ ਗੁਰਮੁਖ ਮੂਲ ਪਛਾਣ ਰਹੇ ਨਾਭੀ ਪਵਨ ਕਰ ਆਸਣ ਬੈਸੈ ਗੁਰਮੁਖ ਖੋਜਤ ਤਤ ਲਹੈ ਸੋ ਸਬਦ ਨਿਰੰਤਰ ਨਿਜ ਕਰ ਆਛੈ ਤ੍ਰਿਭਵਨ ਜੋਤ ਤੋ ਸਬਦ ਲਹੈ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥਾਵੈ ਨਾਨਕ ਆਖੈ ਸਚ ਸੁਭਾਖੈ ਸਚ ਰਪੈ ਰੰਗ ਕਬਹੂ ਨਾ ਜਾਵੇ ਜਾਂ ਇਹੋ ਹਿਰਦਾ ਦੇ ਨਾ ਹੋਤੀ ਤੋ ਮਨ ਕੈ ਠਹਿਰੈ ਤਾ ਨਾ ਬੀ ਕਮਲ ਅਸਤੰਭ ਨਾ ਹੋਤੋ ਤਾਂ ਪਵਨ ਕਵਨ ਕਰ ਸਹਿਤਾ ਰੂਪ ਨਾ ਹੋਤੋ ਰੇਖ ਨਾ ਕਾਈ ਤਾਂ ਸ਼ਬਦ ਕਹਾ ਲਿਵਲਾਈ ਰਕਤ ਬਿੰਦ ਕੀ

ਹਾਰ ਗੁਰਮੁਖ ਮਨ ਜੀਤਾ ਹੋ ਮੈਂ ਮਾਰ ਗੁਰਮੁਖ ਸਾਚ ਰੱਖਿਆ ਉਰਧਾਰ ਗੁਰਮੁਖ ਜਗ ਜੀਤਾ ਜਮਕਾਲ ਮਾਰ ਵਿਦਾਰ ਗੁਰਮੁਖ ਦਰਗਹਿ ਨਾ ਆਵੈ ਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੇ ਨਾਨਕ ਗੁਰਮੁਖ ਸ਼ਬਦ।

ਜਿਸਨੂੰ ਲਾਏ ਪਾਓ, ਨਾਉ ਬੀਜੇ ਨਾਉ ਉਗਵੈ ਨਾ ਮੇਰਹਿ ਸਮਾਏ, ਹਉ ਮੈਂ ਇਹੋ ਬੀਜ ਹੈ ਸੈਸਾ ਗਇਆ ਵਿਲਾਏ, ਨਾ ਕਿਛ ਬੀਜੇ ਨਾ ਉਗਵੈ ਜੋ ਬਖਸੇ ਸੋ ਖਾਏ, ਅੰਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ, ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾਂ ਆਏ, ਲੋਕ ਕੇ ਵੇਖੈ ਬਪੁੜਾ ਜਿਸਨੂੰ ਸੋ ਜੀ ਨਾਹੇ, ਜਿਸ ਵੇਖਾ ਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ। ਮਹਿਲਾ ਤੀਜਾ, ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਪਾਏ, ਦੁੱਖ ਵਿਚ ਜੰਮੈ ਦੁੱਖ ਮਰੈ ਹਉ ਮੈਂ ਕਰਤ ਵਿਹਾਏ, ਆਵਣ ਜਾਣ ਨਾ ਸੁਜਈ ਅੰਧਾ ਅੰਧ ਕਮਾਏ, ਜੋ ਦੇਵੈ ਤਿਸੈ ਨਾ ਜਾਣਈ ਦਿੱਤੇ ਕੋ ਲਪਟਾਏ, ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ। ਮਹਿਲਾ ਤੀਜਾ, ਸਤਿਗੁਰ ਮਿਲਿਆ ਸਦਾ ਸੁਖ ਜਿਸਨੂੰ ਆਪੇ ਮਿਲੇ ਸੋਏ, ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ, ਅਗਿਆਨ ਕਾ ਭਰਮ ਕਟਿਐ ਗਿਆਨ ਪ੍ਰਾਪਤ ਹੋਏ, ਨਾਨਕ ਏਕੋ ਨਦਰੀ ਆਇਆ ਜੈ ਦੇਖਾਂ ਤੈ ਸੋਏ। ਪੌੜੀ, ਸੱਚੈ ਤਖਤ ਰਚਾਇਆ ਬੈਸਨ ਕੋ ਜਾਈ, ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ, ਆਪੇ ਕੁਦਰਤ ਸਾਜੀਅਨ ਕਰ ਮਹਿਲ ਸਰਾਈ, ਚੰਦ ਸੂਰਜ ਦੋਇ ਚਾਨਣੇ ਪੂਰੀ ਬਣਤ ਬਣਾਈ, ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਧਿਆਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਰਹਾ ਉਹ ਸਲੋਕ, ਕਬੀਰ ਮਹਿੰਦੀ ਕਰਕੇ ਕਾਲਿਆ ਆਪ ਪਿਸਾਏ ਪਿਸਾਏ ਤੈਸੇ।

ਤੋ ਸੱਚ ਕਮਾਵੇ ਨਾਨਕ ਸੋ ਤਪਾ ਮੁਖ ਅੰਤਰ ਪਾਵੇ ਮਹਿਲਾ ਤੀਜਾ ਸੋ ਤਪਾ ਜੇ ਉਹ ਤਪ ਕਾਲੇ ਸਤਿਗੁਰ ਨੂੰ ਮਿਲੇ ਸਬਦ ਸਮਾਲੇ ਸਤਿਗੁਰ ਕੀ ਸੇਵਾ ਇਹ ਤਪ ਪ੍ਰਵਾਨ ਨਾਨਕ ਸੋ ਤਪਾ ਦਰਗਹਿ ਪਾਵੇ ਮਾਣ ਪੌੜੀ ਰਾਤ ਦਿਨ

ਪਾਏ ਨਾਨਕ ਨੌ ਨਿਦ ਪਾਈਐ ਜੇ ਚੱਲੈ ਤਿਸੈ ਰਜਾਇ ਮਹਿਲਾ ਤੀਜਾ ਸਹਿਜੇ ਸਤਿਗੁਰੂ ਨਾ ਸੇਵਿਓ ਵਿੱਚ ਹੋਵੇ ਜਨਮ ਬਿਨਾਸ ਰਸਨਾ ਹਰ ਰਸ ਨਾ ਚੱਖਿਓ ਕਮਲ।

ਤੇ ਹਰ ਗੁਣ ਤਾਸ ਪੌੜੀ ਛੱਤੀ ਜੁਗ ਗੁਬਾਰ ਸਾ ਆਪੇ ਗਣਤ ਕੀਨੀ ਆਪੇ ਸ੍ਰਿਸ਼ਟ ਸਭ ਸਾਜਿਅਨ ਆਪ ਮਤ ਦੀਨੀ ਸਿਮਰਤ ਸਾਸਤ ਸਾਜਿਅਨ ਪਾਪ ਕੁਣ ਗਣਤ ਗਣੀਨੀ ਜਿਸ ਬੁਝਾਏ ਸੋ ਬੁਝਸੀ ਸੱਚੇ ਸਬਦ ਪਤੀਨੀ ਸਭ ਆਪੇ ਆਪ ਵਰ

0: ਪੈਤ
1: ਤਨ ਖੀਣ ਹੋਏ ਲੋਗ ਰਤ ਵਿਚੋਂ ਜਾਏ ਜਿਉਂ ਬੈਸੰਤਰ ਤਾਤ ਸੁਧ ਹੋਏ ਤਿਉਂ ਹਰ ਕਾ ਪਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹਿਲਾ ਤੀਜਾ ਰਾਮ ਕਲੀ ਰਾਮ ਮਨ ਵਸਿਆ ਤਾਂ ਬਣਿਆ ਸੀਗਾਰ ਗੁਰ ਕੈ ਸ਼ਬਦ ਕਮਲ ਬਿਕਸਿਆ ਤਾਂ ਸੌਂਪਿਆ ਭਗਤ ਭੰਡਾਰ ਪਰਮ ਗਿਆ ਤਾਂ ਜਾਗਿਆ ਚੂਕਾ ਗਿਆਨ ਅੰਧਾਰ ਤਿਸਨੋ ਰੂਪ ਅਤ ਅਗਲਾ ਜਿਸ ਹਰ ਨਾਲ ਪਿਆਰ ਸਦਾ ਰਵੇ ਫਿਰ ਆਪਣਾ ਸੋ ਬਾਵੰਤੀ ਨਾਰ ਮਨ ਮੁਕਤੀ ਗਾ

ਆਸਰੈ ਹੁਕਮ ਨਾ ਬੂਝੈ ਸੱਚ। ਨਾਨਕ ਹਰ ਕਾ ਪਾਣਾ ਮੰਨੇ ਸੋ ਭਗਤ ਹੋਏ, ਵਿਣ ਮੰਨੇ ਕਚ ਨੀ ਕਚ ਨਹਿਲਾ ਤੀਜਾ। ਮਨ ਮੁਖ ਬੋਲ ਨਾ ਜਾ।

ਹਰ ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨ ਹਾਰ ਪੌੜੀ ਤੁਰ ਜੇ ਵਰਦਾਤਾ ਨਾਏ ਕਿਸ ਆਸ ਸੁਣਾਈਐ ਗੁਰ ਪ੍ਰਸਾਦੀ ਪਾਏ ਜਿਥੋ ਹੋ ਮੈ ਜਾਈਐ ਰਸ ਤਤ ਸਾਦਾ ਬਾਹਰਾ ਸਚੀ ਵਡਿਆਈਐ ਜਿਸਨੋ ਬਖਸੇ ਤਿਸ ਦੇ ਆਪ ਲੈ ਮਿਲਾਈਐ ਕਪ ਅੰਤਰ ਅੰਮ੍ਰਿਤ ਰਖਿਓ ਨ ਗੁਰਮੁਖ ਸਹਿ ਪਿਆਈ ਸਲੋਕ ਮਹਿਲਾ ਤੀਜਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜੇ ਸਤਿਗੁਰ ਪਾ

ਡੋਬੇਨ ਨਾਨਕ ਜਿਤ ਓਏ ਲਾਏ ਤਿਤ ਲਗੇ ਓਏ ਬਪੜੇ ਕਿਆ ਕਰੇਨ ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ ਇਕ ਪੂਰਖ ਸਤ ਲਾਇਨ ਮਨਮੁਖ ਵਿਗੂਤੀ ਗੁਰਮੁਖ ਸਦਾ ਤੇ ਆਈ ਹੈ ਅੰਦਰ ਹਰ ਪ੍ਰੀਤੀ ਜਿਨ ਕੋ ਪੋਤੇ ਪੁੰਨ ਹੈ ਤਿਨ ਵਾਪਸ ਪੀਤੀ ਨਾਨਕ ਨਾਮ ਤੇ ਆਈ ਹੈ ਸਚ ਸਿਫਤ ਸੁਨਾਈ ਸਲੋਕ ਮਹਿਲਾ ਪਹਿਲਾ ਸਤੀ

ਨਾਨਕ ਅੱਗੇ ਪੁੱਛਣਾ ਹੋਏ ਪੌੜੀ। ਹਰ ਕਾ ਮੰਦਰ ਆਖੀਐ ਕਾਇਆ ਕੋਟਗੜ, ਅੰਦਰ ਲਾਲ ਜਵੇਹਰੀ ਗੁਰਮੁਖ ਹਰ ਨਾਮ ਪੜ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦੇੜ, ਮਨਮੁਖ ਆਪ ਖੁਆਇਨ ਮਾਇਆ ਮੋਹ ਨਿਤ ਕੜ। ਸਭਨਾ ਸਾਹਿਬ ਏਕ ਹੈ ਪੂਰੇ ਭਾਗ ਪਾਇਆ ਜਾਈ। ਸਲੋਕ ਮਹਿਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਕ ਫਿਰੈ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੈ, ਨਾ ਸਤ ਰੁਖੀ ਬਿਰਖੀ ਪੱਥਰ, ਆਪ ਤਛਾਵੈ ਦੁਖ ਸਹੈ, ਨਾ ਸਤ ਹਸਤੀ ਬਦੇ ਸੰਗਲ।

ਕੰਜਵਾ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ ਮਨ ਤਨ ਅੰਤਰ ਵਸ ਦੁਖਾ ਨਾ ਸੋਏ ਹਾਥ ਦੇ ਆਪ ਰੱਖ ਵਿਆਪੈ ਪਾਉ ਨਾ ਕੋਏ।

ਓ ਢਾਡੀ ਤੁਧ ਧਿਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ, ਕੱਪੜ ਭੋਜਨ ਸੱਚ ਰਹਿੰਦਾ ਲਿਵੈ ਤਾਰ, ਸੋ ਢਾਡੀ

ਸਹਿਜਤ ਕਥਾ ਨਾਨਕ ਦਾਸਨ ਦਾਸ ਤੁਧ ਆ ਗਏ ਬਿਨਵਤਾ ਸਲੋਕ ਮਹਿਲਾ ਪੰਜਵਾਂ ਛਤਰੇ ਬਾਜ਼ਾਰ ਸੋਹਨ ਵਿੱਚ ਵਪਾਰੀਏ ਵੱਖਰ

ਖੱਤੀਐ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ ਚੁੱਲ੍ਹੇ ਸੋ ਛਪ ਨਿਰੰਜਨੀ ਮਲ ਤਖਤ ਬੈਠਾ ਗੁਰਹੱਟੀਐ।

ਰਸਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸਦੀ ਨਿਰੇ। ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਤੋ ਜਪ ਤਪ ਦੇਉ ਦਲਾਲੀ ਰੇ। ਏਕ ਬੂੰਦ ਪਰ ਤਨ ਮਨ ਦੇਵੋ ਜੋ ਮਦ ਦੇ ਕਲਾਲੀ ਰੇ ਰਹਾਓ। ਪਵਨ ਚਤੁਰਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ। ਮੁਦਰਾ ਮਦਕ ਸਹਿਜ ਤੁਨ ਲਾਗੀ ਸੁਖਮਨ ਪੋਚਨ ਹਾਰੀ ਰੇ। ਤੀਰਥ ਬਰਤ ਨੇਮ ਸੁਖ ਸੰਜਮ ਰਵ ਸਸ ਗਹਿਣੇ ਦਿਓ ਰੇ। ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ। ਨਿਜਰ ਧਾਰ ਚੋਏ ਅਤ ਨਿਰਮਲ ਤੇਰਾ

ਕਰੇ ਤਨ ਜੋ ਹਿਵਾਲੇ ਗਾਰੇ ਰਾਮ ਨਾਮ ਸਰ ਤਉ ਨ ਪੂਜੈ ਅਸਬਾਨ ਗਜ ਦਾਨ ਸੇਜਾ ਨਾਰੀ ਪੂਮ ਦਾਨ ਐਸੋ ਦਾਨ ਨਿਤ ਨਿਤ ਕੀਜੈ ਆਤਮ ਜੋ ਨਿਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨ

ਮੈਂ ਸੁਤ ਵਜੀ ਹੈ ਦੈਦੁਸ ਹਰ ਮੁਸਕੀ ਮੁਸਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਨੀ ਕੇ ਬਚਨ ਸਮਾਰੇ ਗਾਵਤ ਗਾਵਤ ਹਰ

ਸਤਿ ਸਤਸੰਗਤ ਪਰਮ ਪਦ ਪਾਇਆ ਕਦਮਾ ਸੁਣ ਕੇ ਗਟਕਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ ਸਭ ਸੋਕਟ ਚਾਰ ਸਿਵਾਰੇ ਮਟਕ ਮਟਕ ਚਲ ਸਕੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਪਾਈ ਮੈਂ ਸਤਿਗੁਰ ਅਲਖ

ਪਚੈ ਪਤੰਗ ਮਿਰਗ ਪ੍ਰਿੰਗ ਕੁੰਚਰ ਮੀਨ ਇਕ ਇੰਦਰੀ ਪਕਰ ਸੰਗਾਰੇ ਪੰਚ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮੁਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜੋ ਗਤਾਵੋ ਸਤਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲਗੀ ਪ੍ਰਭ ਕੇਰੀ ਜਿਵ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੁ ਨਾਚੈ ਜਬ ਉਨ ਵੈ ਕਨ ਕਨ ਹਾਰੇ ਸਾਕਤ ਕੋ ਅੰਮ੍ਰਿਤ ਬਹੁ ਸਿੰਚੋ ਸਭ ਡਾਲ ਫੂਲ ਵਿਸਤਾਰੇ ਜਿਉ ਜਿਉ ਨਿਵੈ ਸਾਕਤ ਨਰ ਸੇਤੀ ਛੇੜ ਛੇੜ ਕੱਢੈ ਬਿਖਾਰੇ ਸੰਤਨ ਸੰਤ ਸਾਧ ਮਿਲ ਰਹੀਐ ਗੁਣ ਬੋਲੇ ਪਰ ਉਪਕਾਰੇ ਸੰਤੈ ਸੰਤ ਮਿਲੇ ਮਨ ਵਿਗਸੈ ਜਿਉ ਜਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸਵਾਨ ਹਲਕ ਹੈ ਹਲਕਿਓ

ਕਾਰ ਕੱਢ ਲਿਓ ਪੌਜਲ ਬਿਖਮ ਤੇ ਜਨ ਨਾਨਕ ਸਤ ਬਲਿਹਾਰ ਮਾਲੀ ਗੌੜਾ ਮਹਿਲਾ ਪੰਜਵਾ ਮਨ ਤਨ ਬਸ ਰਹੇ ਗੋਪਾਲ ਦੀਨ ਬਾਂਧਵ ਭਗਤ ਵਛਲ ਸਦਾ ਸਦਾ ਕਿਰਪਾਲ ਰਹਾਓ ਆਦ ਅੰਤੇ ਮਦ ਤੂੰ ਹੈ ਪ੍ਰਭ ਬਿਨਾ ਨਾਹੀ ਕੋਏ ਪੂਰ ਰਹਾ ਸਗਲ ਮੰਡਲ ਏਕ ਸਵਾਮੀ ਸੋਏ ਕਰਨ ਹਰ ਜਸ ਨੇਤਰ ਦਰਸਨ ਰਸਨ ਹਰ ਗੁਣ ਗਾਓ ਬਲਿਹਾਰ ਜਾਏ ਸਦਾ